ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਅਨਿਸ ਸਹਿਜ ਸੁਭਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ ਹੋਵੇ ਸਿਵਤ ਕਸਮਦੀ ਨੂਰ ਅਰਸੋਂ ਕੁਰਸੋਂ ਛਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ ਜਿਸ ਪਾਸ ਬੈ

ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੇ ਆਏ। ਜੰਮਣ ਮਰਨਾ ਮਿਟ ਗਿਆ, ਕਾਲੇ ਕਾ ਕਿਸ ਨਾ ਵਸਾਏ। ਗੁਰ ਸੇਵਾ ਤੇ ਸੁਖ ਉਪਜੈ,

0: ਤਾਰਾ ਅਰਾਧਿਆ ਤੈਨ ਜਨ ਦੇਖਾਂ ਨੈਣੀ ਹਉ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ ਜਿਨਾ ਸਤਿਗੁਰ ਮੇਰਾ ਪਿਆਰਾ ਅਰਾਧਿਆ ਤੈਨ ਜਨ ਦੇਖਾਂ ਨੈਣੀ ਹਉ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਗੁਰ ਸੇਵਾ ਤੇ ਸੁਖ ਉਪਜੇ ਫਿਰ ਦੁੱਖ ਨ ਲੱਗੇ ਆਏ ਜੰਮਣ ਮਰਨਾ ਮਿਟ ਗਿਆ ਕਾਲੇ ਕਾ ਕਿਸ ਨਾ ਵਸਾਏ ਹਰ ਸੇਤੀ ਮਨ ਰਵ ਰਿਹਾ ਸੱਚੇ ਰਿਹਾ ਸਮਾਏ ਨਾਨਕ ਹਉ ਬਲਿਹਾਰੀ ਤਿੰਨ ਕੋ ਜੋ ਚੱਲਣ ਸਤਿਗੁਰ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਹੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੇ ਸੋਚਣ ਹੋਵੇ ਜੇ ਸੋਚੀ ਲੱਖ ਵਾਰ
1: ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ
2: ਅੰਦਰ
1: ਸਭ ਕੋ ਬਾਹਰ ਹੁਕਮ ਨਾ ਕੋਈ
2: ਨਾਨਕ ਹੁਕਮੇ ਜੇ ਬੁਝੈ ਤਾ ਹਮ ਕਹਿ ਨਾ ਕੋਈ
1: ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨੀ
2: ਗਾਵੇ
1: ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੀ
2: ਗਾਵੇ ਕੋ ਜਾਪੇ ਦਿਸੈ ਦੂਰ ਗਾਵੇ ਕੋ ਵੇਖੈ ਹਾਦਰਾ
1: ਨਾ ਕਥੀ ਨਾ ਆਵੇ ਤੂਟ ਕਥ ਕਥ ਕਥੀ ਕੋਟੀ ਕੋਟ ਕੋਟ
2: ਦੇਦਾ ਦੇ ਲੈ ਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੀ
1: ਹੁਕਮ ਚਲਾਏ ਰਾਹੁ ਨਾਨਕ ਵਿਖਸੈ ਵੇ ਪ੍ਰਵਾਹੁ
2: ਸਾਚਾ ਸਾਹਿਬ ਸੱਚ ਨਾਏ ਪਾਖਿਆ ਪਉ ਅਪਾਰ
1: ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ
2: ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ
1: ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ
2: ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ
1: ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ
2: ਨਾਨਕ ਏਵੈ ਜਾਣੀਐ ਸਭ ਆਪੇ ਸੱਚਿਆਰ
1: ਆਪਿਆ ਨਾ ਜਾਇ ਕੀਤਾ ਨਾ ਹੋਇਆ ਆਪੇ ਆਪ ਨਿਰੰਜਨ ਸੋਈ
2: ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ
1: ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਈ
2: ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਹਿਆ ਸਮਾਈ
1: ਗੋਰੀ ਸ਼੍ਰੀ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ
2: ਜੀ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰ
1: ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ
2: ਤੀਰਥ ਨਾਵਾ ਜੇ ਤਿਸ ਪਾਵਾ ਵਿਣ ਪਾਣੇ ਕੇ ਨਾਇ ਕਰੀ
1: ਤੀ ਸਰ ਠੋ ਪਾਈ ਵੇਖਾ ਵਣ ਕਰਮਾ ਕੇ ਮਿਲੈ ਲਈ
2: ਮਤ ਵਿਚ ਰਤਨ ਜਵਾਹਰ ਮਾਣਿਕ ਜੇ ਕੁ ਗੁਰ ਕੀ ਸਿਫਤ
1: ਗੁਰ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ
2: ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ
1: ਖੰਡਾਵੇ ਜਾਣੀਏ ਨਾਲ ਚੱਲੇ ਸਭ ਕੋਈ
2: ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗਲੇ
1: ਜੇ ਤੁਸਾਂ ਦਰਨ ਆਇਆ ਬਈ ਤਾਂ

0: ਸੁਣੇ ਜੋਗ ਜੁਗ ਤਨ ਭੇ ਸੁਣੇ ਸ਼ਾਹ ਸਿਮਰਤ ਵੇਦ
1: ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਸੁਣੇ
0: ਸਤਸੰਗ ਗਿਆਨ ਸੁਣੇ ਅੱਠ ਸੱਠ ਕਾ ਇਸ਼ਨਾਨ
1: ਸੁਣੇ ਪੜ ਪੜ ਪਾਵੇ ਮਨ ਸੁਣੇ ਲਾਗੇ
0: ਨਾਨਕ ਭਗਤਾ ਸਦਾ ਵਿਗਾਸ।

0: ਕਾਗਦ ਕਹੀ
1: ਨਾ ਜਾਏ, ਜੇ ਕੋ ਕਹਿ ਪੁੱਛੈ ਪਛਤਾਏ।
0: ਕਾਗਦ ਕਲਮ ਨਾ ਲਿਖਣ ਹਾਰ, ਮਨੇ ਕਾਵੈ ਕਰਨ ਵਿਚਾਰ।
1: ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ।

0: ਬਖਸ਼ੇ ਸਭ ਸਾ ਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ
1: ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਮੁੱਲ ਭੰਡਾਰ
0: ਲਾਵ ਮੁੱਲ ਜਾਏ ਮੁੱਲ ਪਾਏ ਮੁੱਲ ਸਮਾਹੇ
1: ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ
0: ਮੁੱਲ ਬਖਸ਼ੀਸ਼ ਮੁੱਲ ਨਿਸ਼ਾਨ।

0: ਭੰਡਾਰ ਜੋ ਕੁਛ ਪਾਇਆ ਸੋ ਏਕਾ ਵਾਰ
1: ਵੇਖੇ ਸਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ
0: ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ
1: ਦੂਜੀ ਕੋ ਲਾਖੋ ਹੈ ਲਾਖੋ ਵੈ ਲਖ ਵੀਸ
0: ਲਖ ਲਖ ਗੇੜਾ ਆਖੀਐ ਏਕ ਨਾਮ ਜਗਦੀਸ
1: ਤਰਾਜ ਪਦ ਬਬੜੀਆਂ ਚੜੀਆ ਹੋਇਆ ਕੀਸ
0: ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ
1: ਨਾਨਕ ਨਦਰੀ ਪਾਈ ਐ ਕੂੜੀ ਕੂੜਾ ਠੀਸ
0: ਆਖਣ ਜੋਰ ਚੁਪੇ ਨਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ
1: ਜੀਵਨ ਮਰਨ ਜੋਰ ਜੋਰ ਨਾ ਰਾਜਮਾਲ ਮਨਸੂਰ
0: ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ
1: ਸਾਥ ਜੋਰ ਕਰ ਵੇਖੈ ਸੋਏ ਨਾਨਕੋ ਤੁਮ ਨੀਚ ਨਾ ਕੋਏ
0: ਰਾਤੀ ਰੁੱਤੀ ਤਿੱਥੀ ਵਾਰ ਪਵਨ ਪਾਣੀ ਅਗਨੀ ਪਤਾਲ
1: ਤਸਵੇ ਧਰਤੀ ਥਾਪ ਰੱਖੀ ਧਰਮਸਾਲ ਤਸਵੇ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕੋ ਅਨੰਤ
0: ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ
1: ਸੋਹਨ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ
0: ਕੱਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ
1: ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ
0: ਕੀਤੇ ਪਵਨ ਪਾਣੀ ਬੈਸੰਤਰ ਕੀਤੇ ਕਾਨ ਮਹੇਸ
1: ਕੀਤੇ ਬਰਮੇ ਘਾਟ ਘੜੀਆਂ ਰੂਪ ਰੰਗ ਕੇ ਵੇਸ
0: ਕੀਤੀਆ ਕਰਮ ਭੂਮੀ ਮੇਰ ਕੀਤੇ ਕੀਤੇ ਤੂੰ ਉਪਦੇਸ
1: ਕੀਤੇ ਅੰਧ ਜਾਨ ਸੂਰ ਕੀਤੇ ਕੀਤੇ ਮੰਡਲ ਦੇਸ
0: ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ
1: ਦੇਵਦਾਨ ਮੁਨ ਕੀਤੇ ਕੀਤੇ ਰਤਨ ਸੰਬੰਧ
0: ਕੀਤੀਆ ਖਾਣੀ ਕੀਤੀਆ ਬਾਣੀ ਕੀਤੇ ਪਾਤ ਨਰਿੰਦ
1: ਕੀਤੀਆ ਸੁਤੀ ਸੇਵ ਕੀਤੇ ਨਾਨਕ ਅੰਤ ਨਾ ਅੰਤ
0: ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਕੋਡ ਅਨੰਦ
1: ਧਰਮ ਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਘੜੀਏ ਬਹੁਤ ਅਨੂਪ
0: ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ
1: ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾਂ ਸਦਾ ਕੀ ਸੁਧ
0: ਧਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ
1: ਜੋਤ ਮਹਾਬਲ ਸੂਰ ਤਨਮੈ ਰਾਮ ਰਹਿਆ ਭਰਪੂਰ
0: ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨਾ ਕਥਨੇ ਜਾਏ
1: ਨਾ ਮਰਨ ਠਾਗੇ ਜਾਏ ਜਨ ਕੈ ਰਾਮ ਵਸੈ ਮਨ ਮਾਹੇ
0: ਤਿੱਥੇ ਭਗਤ ਵਸੈ ਕੇ ਲੋ ਕਰੇ ਆਨੰਦ ਸੱਚਾ ਮਨ
1: ਸੱਚਖੰਡ ਵਸੈ ਨਿਰੰਕਾਰ ਕਰ

0: ਏਕ ਓੰਕਾਰ ਸਤਿਗੁਰ ਪ੍ਰਸਾਦ ਜਾਪ ਸ੍ਰੀ ਮੁਖ ਵਾਕ ਪਾਤਸ਼ਾਹ ਦਸਵੀਂ ਛਪਾ ਸੰਤੋ ਪ੍ਰਸਾਦ ਚੱਕਰ ਚਿਹ ਨਰਨ ਜਾ ਤਰ ਪਾਤ ਨਹਿੰਜੇ
1: ਰੂਪ ਰੰਗਰ ਰੇਖ ਪੇ ਕੋ ਕਹਿ ਨਾ ਸਕਤ ਕੈ ਚਲ ਮੂਤ
0: ਅਨੁਭਵ ਪ੍ਰਕਾਸ਼ ਮਿਤੋ ਜਿ ਕਹਿ ਜੈ
1: ਕੋਟ ਇੰਦ੍ਰਿਨ ਦਾਨ ਸ਼ਾਹੂ ਸ਼ਣਾ ਹਣ ਗਣਿ ਜੈ
0: ਪਵਨ ਮੀਵ ਸੌਰ ਨਰ ਸੌਰ ਨੀਤ ਨੀਤ ਬੰਤਰਨ ਕਹਿ ਤੂ
1: ਤਬ ਸਰਬ ਨਾਮ ਕਥੇ ਕਵਨ ਕਰਮ ਨਾਮ ਬਰਨਤ ਸਮਤ ਪਚੰਗ ਪਰਿਆਤ ਛੰਦ
0: ਮਸਤ ਓੰਕਾਲਿ ਨਮਸਤ ਓੰਕਾਰ ਪਾਲਿ ਨਮਸਤ ਰੂਪੇ ਨਮਸਤ ਅਨੂਪੇ
1: ਨਮਸਤੰਗਾ ਪੇਖੇ ਨਮਸਤੰਗਾ ਲੇਖੇ ਨਮਸਤੰਗਾ ਕਾਏ ਨਮਸਤੰਗਾ ਜਾਏ
0: ਨਮਸਤੰਗੰਜੀ ਨਮਸਤੰਗ ਭੰਜੀ ਨਮਸਤੰਗਾ ਨਾਮੇ ਨਮਸਤੰਗਾ ਠਾਮੇ
1: ਨਮਸਤੰਗਾ ਕਰਮੰਗ ਨਮਸਤੰਗਾ ਧਰਮੰਗ ਨਮਸਤੰਗਾ ਨਾਮੰਗ ਨਮਸਤੰਗਾ ਧਾਮੰਗ
0: ਨਮਸਤੰਗ ਜੀਤੇ ਨਮਸਤੰਗ ਭੀਤੇ ਨਮਸਤੰਗ ਬਾਹੇ ਨਮਸਤੰਗਾ ਢਾਹੇ
1: ਨਮਸਤੰਗਾ ਨੀਲੇ ਨਮਸਤੰਗਾ ਨਾਦੇ ਨਮਸਤੰਗਾ ਛੇਦੇ ਨਮਸਤੰਗਾ ਗਾਦੇ
0: ਨਮਸਤੰਗੰਜੀ ਨਮਸਤੰਗ ਭੰਜੀ ਨਮਸਤੰਗ ਉਦਾਰੀ ਨਮਸਤੰਗਾ ਪਾਰੇ
1: ਨਮਸਤੰਗ ਸੋਏ ਕੈ ਨਮਸਤੰਗਾ ਨੇ ਕੈ ਨਮਸਤੰਗਾ ਪੂਤੇ ਨਮਸਤੰਗਾ ਜੂਪੇ
0: ਨਮਸਤੰਗ ਨਰਕਾਰਮੀ ਨਮਸਤੰਗ ਨਰਭਰਮੀ ਨਮਸਤੰਗ ਨਰਦੇਸੀ ਨਮਸਤੰਗ ਨਰਭੇਸੀ
1: ਨਮਸਤੰਗ ਨੇ ਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਦਾਤੇ ਨਮਸਤੰਗ ਨਿਰਗਾਤੇ
0: ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ
1: ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤਿਰਮਾਨੇ ਨਮਸਤੰਗ ਨਿਰਦਾਨੇ
0: ਨਮਸਤੰਗਾਇ ਨਮਸਤੰਗ ਬਾਹੇ ਨਮਸਤੰਗ ਦਰਵਰਗੇ ਨਮਸਤੰਗ ਸਰਗੇ
1: ਨਮਸਤੰਗ ਪ੍ਰਭੋਗੇ ਨਮਸਤੰਗ ਸਜੋਗੇ ਨਮਸਤੰਗ ਰੰਗੇ ਨਮਸਤੰਗ ਪੰਗੇ
0: ਨਮਸਤੰਗਾਮੇ ਨਮਸਤਸਤਰਮੇ ਨਮਸਤੰਗ ਜਲਾਸਰੀ ਨਮਸਤੰਗ ਨਿਰਾਸਰੀ
1: ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਵੇ ਨਮਸਤਸ
0: ਅਜਵੇ ਨਮਸਤੰਗ ਭੇਸ਼ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ
1: ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ
0: ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ
1: ਨਮਸਤਸ ਦੇਵੇ ਨਮਸਤੰਗ ਪੇਵੇ ਨਮਸਤੰਗ ਜਨਮੇ ਨਮਸਤੰਗ ਸੁਬਨਮੇ
0: ਨਮੋ ਸਰਬ ਗਾਉਣੇ ਨਮੋ ਸਰਬ ਭਾਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ
1: ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਵਰਨੇ ਨਮਸਤੰਗ ਮਰਨੇ
0: ਨਮਸਤੰਗ ਜਰਾਰ ਨਮਸਤੰਗ ਕਰਤਾਰ ਨਮੋ ਸਰਬ ਧੰਦੇ ਨਮੋ ਸਤ ਬੰਦੇ
1: ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ
0: ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤ ਰਾਗੇ ਨਮਸਤੰਗ ਸੁਹਾਗੇ
1: ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ
0: ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ

0: ਏਕ ਹੈ ਫਰੇਕ ਹੈ
1: ਜੰਗ ਪਰਿਆਤ ਛੰਦ
0: ਨਮ ਸਰਮਾਨੇ ਸਮਸਤ ਨਿਧਾਨੇ ਨਮ ਦੇਵ ਦੇਵੇ ਭੇਖੀ ਭੇਵੇ
1: ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗੌਣੇ ਨਮੋ ਸਰਬ ਪਾਣੇ
0: ਨਾਥੇ ਨਰਸੰਗੀ ਪ੍ਰਮਾਥੇ ਨਮ ਭਾਨ ਭਾਨੇ ਨਮ ਮਨ ਮਾਨੇ
1: ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ
0: ਰਤਨ ਰਤੇ ਨਮ ਨਾਥ ਨਾਥ ਨਮ ਪਾਨ ਪਾਨੇ ਨਮ ਬਾਦ ਬਾਦੇ
1: ਅਨੰਗੀਆ ਨਾਮੇ ਸਮਸਤੀ ਸਰੂਪੇ ਪਰਭੰਗੀ ਪਰਮਾਥੇ ਸਮਸਤੀ ਬੈਪੁਤੇ
0: ਬਣਾਨੇ ਕਲਾਂਕੀ ਸਰੂਪੇ ਨਮ ਰਾਜ ਰਾਜੇ ਪਰਮ ਰੂਪੇ
1: ਨਮੋ ਜੋਗ ਜਗੇਸ਼ਵਰਮ ਪਰਮ ਸਿੱਧੇ ਨਮੋ ਰਾਜ ਰਜੇਸ਼ਵਰਮ ਪਰਮ ਬਿਰਦੇ
0: ਨਮੋ ਸ਼ਾਸਤਰ ਪਾਣੀ ਨੂੰ ਮਾਸਤਰ ਮਾਣੀ ਨੂੰ ਪਰਮ ਗਾਤਾ ਨੋ ਲੋਕ ਮਾਤਾ
1: ਅਪੇਖੀ ਪਰਮੀ ਭੋਗੀ ਭੋਗ

0: ਮਾਨਿਨ ਮਨ ਮਾਨਿਨ ਰੋਗ ਰੋਗਿਨ ਵਸਤੰ ਸ਼ਨਾਨੇ
1: ਨਮੋ ਮੰਤ੍ਰੰਗ ਮੰਤ੍ਰੰਗ ਨਮੋ ਚੰਤ੍ਰੰਗ ਚੰਤ੍ਰੰਗ ਨਮੋ ਇਸ਼ਟੇ ਇਸ਼ਟੇ ਨਮੋ ਤੰਤ੍ਰੰਗ ਤੰਤ੍ਰੰਗ
0: ਸਦਾ ਸਜਦਾ ਸਰਮ ਪਰਨਾਸੀ ਨੂੰ ਪਿਰੂਪੇ ਸਮਸਤਲ ਨਿਵਾਸੀ
1: ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਦੋ ਉਰਧਰ ਦੰਗ ਅਗੰਗ ਉਂਗ ਹਰਤਾ
0: ਪਰਮ ਪਰਮੇਸ਼ਵਰ ਪੁਰਸ਼ ਪਾਲੰ ਸਦਾ ਸਰਬਦਾ ਸਦਾਤਾ

0: ਸਰਵੰਗੀ ਅਨੂਪੇ
1: ਨਾ ਪੋਤਰੇ ਨਾ ਪੋਤਰੇ ਨਾ

0: ਹਜ਼ੂਰ ਹੈ ਕਿ ਹਾਜ਼ਰ ਹਜ਼ੂਰ ਹੈ ਮੇਰੇ ਸੋ ਸਲਾਮ ਹੈ ਸਮਸਤਲ ਕਲਾਮ ਹੈ
1: ਕਿ ਸਾਹਿਬ ਦਿਮਾਗ ਹੈ ਕਿ ਹੁਸਨਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ
0: ਰੋਜੀ ਦੇਂਦਾ ਕਿ ਰਾਜ ਕਰਹਿੰਦਾ ਹੈ ਕਰੀਮਲ ਕਮਾਲ ਹੈ ਕ੍ਰਿਸ਼ਨਲ ਜਮਾਲ ਹੈ
1: ਕਨੀਮਲ ਖਰਾਜ ਹੈ ਗਰੀਬਲ ਨਿਵਾਜ ਹੈ ਹਰੀਫਲ ਸ਼ਿਕਨ ਹੈ ਹਰਾਸਲ ਫਿਕਨ ਹੈ
0: ਕਲੰਕ ਬਰਨਾਸ ਸਮਸਤਲ ਨਿਵਾਸ ਗੰਜਨ ਗਨੀਮ ਹੈ ਰਜਾਇ ਕਰੀਮ ਹੈ
1: ਸਮਸਤਲ ਜੁਬਾ ਹੈ ਕਿ ਸਾਹਿਬ ਕਿਰਾ ਹੈ ਕਿ ਨਰਕਨ ਪਰਨਾਸ ਹੈ ਵੈਸਲ ਨਿਵਾਸ ਹੈ
0: ਸਰਬਲ ਗਵਾਨ ਹੈ ਮੇਸਰ ਰਵਾਨਾ ਤਮਾਮ ਮੁਲਤਮੀ ਜੈ ਸਮਸਤਲ ਅਜੀਜ ਹੈ
1: ਪਰਮੀਸ ਹੈ ਸਮਸਤਲ ਅਦੀਸ ਹੈ ਅਦੇਸਲ ਅਲੇਖ ਹੈ ਅਮੇਸਲ ਅਪੇਖ ਹੈ
0: ਜਮਾ ਜਮਾ ਮਿਕੁਲ ਹਿਮਾ ਕਰੀਮੁਲ ਕਮਾਲ ਹੈ ਕਿ ਜੁਰਤ ਜਮਾਲ ਹੈ
1: ਕਿ ਅਚਲੰਗ ਪ੍ਰਕਾਸ਼ ਹੈ ਕਿ ਮਿਤੋ ਸਵਾਸ ਹੈ ਕਿ ਅਜਬ ਸਰੂਪ ਹੈ ਕਿ ਮਿਤੋ ਬੇਪੂਤ ਹੈ
0: ਮਿਤੋ ਬਸ ਹੈ ਕਿ ਆਤਮ ਬ੍ਰਹਮ ਹੈ ਕਿ ਚਲੰਗ ਨੰਗ ਕਿ ਮਿਤੋ ਅਭੰਗ ਹੈ
1: ਮਦ ਪਾਰ ਸ਼ੰਤ ਵੈ ਪ੍ਰਸਾਦ
0: ਮਨ ਮਨ ਪ੍ਰਣਾਮ ਗੁਣ ਗਨ ਬੰਦਾ ਅਮਰ ਭਗਵਾਨ ਜਰਨਰ ਪਰ ਪੰਜ
1: ਅਨ ਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਅਖੰਡ ਵਰਨਰ ਅਮੰਡ
0: ਭਗਵਾਨ ਆਸ਼ ਮਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮਦਾਮ
1: ਅੰਛਿਜ ਅੰਗ ਆਸਨੇ ਅਪੰਗ ਉਪਮਾ ਪਾਰ ਗਤ ਮਿਤ ਧਾਰ
0: ਜਲ ਥਲ ਮਨ ਦਸ ਵਸ ਭਾਨ ਜਲ ਥਲ ਮਾਨ ਦਸ ਵਸ ਬੇਅੰਤ
1: ਅਨੁਭਵ ਨਾਸ ਤਿਰਤਰ ਰਾਸ ਆ ਜਾਨ ਬਾਹੋ ਏਕ ਸਦਾ
0: ਓਂਕਾਰ ਆਦ ਕਥਨੀ ਨਾਦ ਖਲ ਖੰਡ ਖਿਆਲ ਗੁਰ ਬਰ ਅਕਾਲ
1: ਕਰ ਕਰ ਪ੍ਰਣਾਮ ਜਿਤ ਚਰਨ ਨਾਮ ਅੰਛਿਜ ਗਾਤ ਆ ਜਿਜ ਨਾ ਬਾਤ
0: ਅੰਛਿਜ ਗਾਤ ਅਨੁਜ ਬਾਤ ਅੰਟਟ ਭੰਡਾਰ ਅੰਠਠ ਪਾਰ
1: ਆਠੀਟ ਧਰਮਾਤ ਜੀਤ ਕਰ

0: ਧਰਣ ਹੈ ਜਾ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਣਿਆ ਹੈ
1: ਸਰਬੰਗ ਪਰ ਹੈ ਸਰਬੰਕਰ ਹੈ ਸਰਪਾਸੇ ਹੈ ਸਰਬਨਾਸੇ ਹੈ
0: ਨਾਕਰ ਹਮ ਸੰਗ ਪਰ ਹੈ ਸਰਬੇਸ਼ਵਰ ਹੈ ਜਗਤੀਸ਼ਵਰ ਹੈ
1: ਬ੍ਰਹਮੰਡਸ ਹੈ ਖਲ ਖੰਡਸ ਹੈ ਪਰਤੇ ਪਰ ਹੈ ਕਰਨਾ ਕਰ ਹੈ
0: ਜਪਾ ਜਪ ਤਪਾ ਤਪ ਕ੍ਰਿਤਾ ਕ੍ਰਿਤਾ ਅਮ੍ਰਿਤਾ ਅਮ੍ਰਿਤ ਹੈ
1: ਅਮ੍ਰਿਤਾ ਅਮ੍ਰਿਤ ਹੈ ਕਰਨਾ ਕ੍ਰਿਤ ਹੈ ਕ੍ਰਿਤਾ ਕ੍ਰਿਤ ਹੈ ਧਨੀ ਕ੍ਰਿਤ ਹੈ
0: ਅਮ੍ਰਿਤੇਸ਼ਵਰ ਹੈ ਪਰਮੇਸ਼ਵਰ ਹੈ ਕ੍ਰਿਤਾ ਕ੍ਰਿਤਾ ਅਮ੍ਰਿਤਾ ਅਮ੍ਰਿਤ ਹੈ
1: ਅਜਪਾ ਕ੍ਰਿਤ ਹੈ ਅਮ੍ਰਿਤਾ ਅਮ੍ਰਿਤ ਹੈ ਨਿਰਨਾਇਕ ਹੈ ਖਲ ਖਾਇਕ ਹੈ
0: ਸੰਪਰ ਹੈ ਕੁਰਨਾਲੇ ਹੈ ਨਿਰਪਨਾਇਕ ਹੈ ਸਰਪਾਇਕ ਹੈ
1: ਪੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ
0: ਸਰਬਾ ਕਰਤਾ ਕਰਤਾ ਕਰ ਹੈ ਹਰਤਾ ਹਰ ਹੈ
1: ਪਰਮਾਤਮ ਹੈ ਸਰਵਾਤਮ ਹੈ ਆਤਮ ਵਸੇ ਜਸ ਕੇ ਜਸੇ ਭੁਜੰਗ ਪਰਿਆਤਿ ਛੰਦ
0: ਨਮੋ ਸੂਰ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ
1: ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ
0: ਨਮੋ ਰਾਸਮ ਤਾਮਸਮ ਸ਼ਾਂਤ ਰੂਪੇ ਨਮੋ ਪਰਮ ਤਤੰਗਾ ਤਤੰਗ ਸਰੂਪੇ
1: ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ
0: ਜੁਦ ਜੁਦ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ
1: ਨਮੋ ਖਲੇ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦੰਗ ਬੈਪੂਤੇ
0: ਲੰਕ ਰੂਪੇ ਲੰਕਰ ਲੰਕੇ ਨਮੋ ਆਸਾਸ ਨਮੋ ਬੰਗ ਬੰਕੇ
1: ਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗ

0: ਅਗਿਣ ਰੰਗਿਣ ਰੂਪਿਣ ਰੇਖੇ
1: ਕਰ ਮੰਗਾ ਪਰ ਮੰਗਾ ਗੰਜੇ ਅਲੇਖੇ ਭੁਜੰਗ ਭਰਿਆ ਤਿਸ਼ੰਦ
0: ਸਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਗੰਜਨ ਨਾਮੇ ਸਮਸਤਲ ਨਿਵਾਸੀ
1: ਕਾਮੰਗ ਬੈ ਪੂਤੇ ਸਮਸਤਲ ਸਰੂਪੇ ਕੋ ਕਰਮੰਗ ਪ੍ਰਣਾਸੀ ਸਧਰਮੰਗ ਬੈ ਪੂਤੇ
0: ਸਦਾ ਸੱਚ ਦਨ ਸਤੰਗ ਪ੍ਰਣਾਸੀ ਕਰੇ ਮੁੜਕ ਨਿੰਦਾ ਸਮਸਤਲ ਨਿਵਾਸੀ
1: ਅਜਾਇ ਬੈ ਪੂਤੇ ਗਜਾਇ ਬਗਨੀ ਮੇ ਹਰਿਯਮ ਕਰਿਯਮ ਕਰੀਮਲ ਰਹੀਮ
0: ਚਤਰ ਚਤਰ
1: ਵਰਤੀ ਚਤਰ ਚੱਕਰ ਭੁਗਤੇ
0: ਸੁਯੰਭਵ ਸੁਭੰਗ ਸਰਬਦਾ

0: ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਆਤੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਹਮਰੇ ਦੁਸ਼ਟ ਸਭੇ ਤੁਮ ਕਾਬਹੁ ਆਪ ਆਤੇ ਮੋਹੇ ਬਚਾਬਹੁ
1: ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੇ ਕਰਤਾਰਾ
0: ਮੋਰ ਅਸ਼ਾਨਿਜ ਕਰਦੇ ਕਰੀਐ ਸਭ ਬੈਰਨ ਕੋ ਆਦਿ ਸੰਗਰੀਐ।

0: ਸਵਾਰੀ ਸਕਲ ਪ੍ਰਜਾ ਜਨ ਆਪ ਸਵਾਰੀ
1: ਸ਼ਿਵ ਕਨ ਕੋ ਸ਼ਿਵ ਗੁਣ ਸੁਖ ਦਿਓ ਸਤਰਨ ਕੋ ਪਲ ਮੋਹ ਬਦ ਕੀਓ
0: ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ
1: ਜੀਤੀ ਤੇ ਕੁੰਚਰ ਸਥੂਲਾ ਸਭ ਪਰ ਕਿਰਪਾ ਦ੍ਰਿਸ਼ ਕਰ ਫੂਲਾ

0: ਕੈ ਵਿਦ ਸਜਾ ਪ੍ਰਥਮ ਸੰਸਾਰਾ।
1: ਏਕੈ ਰੂਪ ਅਨੂਪ ਸਰੂਪਾ ਰੰਕ ਭਿਉ ਰਾਵ ਕਹੀ ਭੂਪਾ।
0: ਅੰਡੇ ਜੇਰਜ ਸੇਤਜ ਕੀਨੀ ਉਤਪਜ ਖਾਨ ਬਹੁ ਰਚਨੀ।
1: ਕਹੋ ਫੂਲ ਰਾਜਾ ਹਵੇ ਬੈਠਾ ਕਹੋ ਸਿਮਟ ਭਿਉ ਸੰਕਰੇ ਕੇਠਾ।
0: ਸਗਰੀ ਸਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਜੰਭਵ।
1: ਅਵਰ ਸ਼ਾ ਮੇਰੀ ਤੁਮ ਕਰੋ ਸਿੱਖੋ ਬਾਰ ਸਿੱਖ ਸੰਗਰੋ।
0: ਦੂਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਕਾਤਾ।
1: ਜੇ ਅਸੁਜ ਤਵ ਸਰਣੀ ਪਰੈ ਤਿਨਕੈ ਦੁਸ਼ਟ ਦੁਖਤ ਵੈ ਮਰੈ।
0: ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ।
1: ਜੋ ਕਲ

0: ਪਾਵੇ ਤਾਂ ਸੋ ਜਨ ਦੇ ਜਿਸਨੂੰ ਹੋਰ ਕਿਆ ਕਰੇ ਵਿਚਾਰਿਆ
1: ਇੱਕ ਪਰਮ ਭੂਲੇ ਫਿਰੇ ਦੇ ਦੇਸ ਇੱਕ ਨਾਮ ਲਾਗ ਸਵਾਰਿਆ
0: ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਭਾਣਾ ਪਾਵੇ
1: ਕਹੇ ਨਾਨਕ ਜਿਸੇ ਪਿਆਰੇ ਸੋਈ ਜਨ ਪਾਵੇ
0: ਆਵੋ ਸੰਤ ਪਿਆਰੇ ਹੋ ਕਥ ਕੀ ਕਰੇ ਕਹਾਣੀ
1: ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਈਏ
0: ਤਨ ਮਨ ਧਨ

0: ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛਤਾਈਐ
1: ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ
0: ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ।

0: ਜਗਤ ਸਭ ਤੁਧ ਪਾਏ ਇੱਕ ਵੇਖ ਪਰਸਨ ਆਇਆ
1: ਲਭ ਲੋ ਅਹੰਕਾਰ ਚੁਕਾ ਸਤਿਗੁਰੂ ਭੱਲਾ ਪਾਇਆ
0: ਕਹੇ ਨਾਨਕ ਜਸਨੋ ਆਪ ਤੁਠਾ ਤਿੰਨ ਅੰਮ੍ਰਿਤ ਗੁਰਤੀ ਪਾਇਆ
1: ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਖਾ ਮਾਰਗ ਚੱਲਣਾ
0: ਲਭ

0: ਸੁਖ ਪਾਵੇ।
1: ਕਹੇ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹੇ।
0: ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ, ਸਤ ਗੁਰੂ ਸੁਣਾਇਆ।
1: ਇਹੋ ਤਿਨ ਕੈ ਮਨ ਵਸਿਆ, ਜਿਨ ਧਰੂ ਲਿਖਿਆ ਆਇਆ।
0: ਇਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ।
1: ਕਹੇ ਨਾਨਕ ਸ਼ਬਦ ਸੋਹਿਲਾ।

0: ਸਹਿਤ ਸਿਉ ਪਵਿੱਤ ਸੰਗਤ ਸਵਾਇਆ।
1: ਕਹੇ ਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ।
0: ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ।
1: ਕਰਮੀ ਸਹਿਜ ਨ ਉਪਜੈ ਬਿਨ ਸਹਿਜੇ ਸਹਿਸਾ ਨਾ ਜਾਏ।
0: ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ।
1: ਸਹਿਸੇ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ।
0: ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ।
1: ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਇਹ ਸਾਹਿਬ ਜਾਏ।
0: ਜੀਓ ਮੈਲੇ ਬਾਰੋ ਨਿਰਮਲ ਬਾਰੋ ਨਿਰਮਲ ਜੀਓ ਤਮੈਲੇ ਤਿਨੀ ਜਨਮ ਜੂਏ ਹਾਰਿਆ।
1: ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋਹ ਵਿਸਾਰਿਆ।
0: ਵੇਦਾਂ ਮੇ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜਿਉ ਬੈ ਤਾਲਿਆ।
1: ਕਹੇ ਨਾਨਕ ਜਿਨ ਸਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂ ਹਾਰਿਆ।
0: ਜੀਓ ਨਿਰਮਲ ਬਾਰੋ ਨਿਰਮਲ ਬਾਰੋ ਤ ਨਿਰਮਲ ਜੀਓ ਨਿਰਮਲ ਸਤ ਗੁਰ ਤੇ ਕਰਨੀ ਕਮਾਣੀ।
1: ਊੜ ਕੀ ਸੋਏ ਪਹੁੰਚੇ ਨਾਹੀ ਮਨਸਾ ਸਚ ਸਮਾਣੀ।
0: ਜਨਮ ਰਤਨ ਜਿਨੀ ਖੱਟਿਆ ਪੱਲੇ ਸੇ ਬਣ ਜਾਰੇ।
1: ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ।
0: ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰੂ ਨਾਲੇ।
1: ਗੁਰ ਕੇ ਚਰਨ ਹਿਰਦੇ ਧਿਆਏ ਅੰਤਰਾਤਮਾ ਸਮਾਲੇ।
0: ਆਪ ਛੱਡ ਸਦਾ ਰਹਿ ਪਰਨੇ ਗੁਰਬਿਨ ਅਵਰ ਨਾ ਜਾਣੇ ਕੋਈ।
1: ਕਹੇ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ।
0: ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ।
1: ਪਾਵੇ ਮੁਕਤ ਨਾ ਹੋਰ ਥਾ ਕੋਈ ਪੁਸ਼ਪ ਵੇਖਿਆ ਜਾਏ।
0: ਅਨੇਕ ਜੁਨੀ ਪਰਮਾਵੇ ਬਿਨ ਸਤਿਗੁਰ ਮੁਕਤ ਨਾ ਪਾਏ।
1: ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ।
0: ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ।

0: ਅੰਮ੍ਰਿਤ ਸਦਾ ਰੋ ਹਰ ਰੰਗ ਜਪਿਓ ਸਾਰੰਗ ਬਾਣੀ
1: ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ
0: ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਵਾਜੋ ਹੋਰ ਕੱਚੀ ਬਾਣੀ
1: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਬਖਾਣੀ
0: ਹਰ ਹਰ ਨਿਤ ਕਰੇ ਰਸਨਾ ਕਹਿਹਾ ਕਛੂ ਨਾ ਜਾਣੀ
1: ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈਰ ਵਾਣੀ
0: ਕਹੇ ਨਾਨਕ ਸਤਿਗੁਰ ਵਾਜੋ ਹੋਰ ਕੱਚੀ ਬਾਣੀ
1: ਗੁਰ ਕਾ ਸ਼ਬਦ ਤਨ ਹੈ ਹੀਰੇ ਜਿਤ ਜੜਾਓ
0: ਸ਼ਬਦ ਰਤਨ ਜਿਤ ਮਨ ਲਾਗਾ ਇਹੋ ਆਸਮਾਓ
1: ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਉ
0: ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬਚਾਏ
1: ਕਹੇ ਨਾਨਕ ਸ਼ਬਦ ਰਤਨ ਹੈ ਹੀਰਾ।

0: ਸਖਤ ਸ਼ਬਦ ਮਨ ਵਸਾਏ।
1: ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਸਿਉ ਲਿਵਲਾਏ।
0: ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ।
1: ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇਹ ਤੱਤੇ ਸਾਰ ਨਾ ਜਾਣੀ।
0: ਤੱਤੇ ਸਾਰ ਨਾ ਜਾਣੀ ਗੁਰੂ ਵਜੋਂ ਤੱਤੇ ਸਾਰ ਨਾ ਜਾਣੀ।
1: ਤਿਹੀ ਗੁਰੀ ਸੰਸਾਰ ਪ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ।
0: ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ।
1: ਕਹੇ ਨਾਨਕ ਸੋ ਤਤ ਪਾਏ ਜਿਸਨੂੰ ਅਨਦਿਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਨੀ।
0: ਮਾਤਾ ਕੇ ਉਦਰ ਮੈਂ ਪ੍ਰਿਤ ਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ।
1: ਮਨੋ ਕਿਉਂ ਵਿਸਾਰੀਏ ਏ ਵਿੜਦਾਤਾ।

0: ਮਨ ਕੇ ਬੜਦਾਤਾ ਸੋ ਕਿਉ ਮਨ ਵਸਾਰੀਐ।
1: ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ,
0: ਮਾਇਆ ਅਗਨ ਸਭ ਏਕੋ ਜੇਹੀ ਕਰਤੇ ਖੇਲ ਰਚਾਇਆ।
1: ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ,
0: ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ।
1: ਏ ਮਾਇਆ ਜਿਤ ਹਰ ਵਿਸਰੈ ਮੋਹ ਪਜੇ ਭਾਉ ਦੂਜਾ ਲਾਇਆ।
0: ਕਹੇ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਿਨ ਵਿਚੇ ਮਾਇਆ ਪਾਇਆ।
1: ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ,
0: ਮੁੱਲ ਨਾ ਪਾਇਆ ਜਾਏ ਕਿਸੇ ਬਿਟੋ ਰਹੇ ਲੋਕ ਬਿਲ ਲਾਏ।

0: ਆਏ ਜਗਤ ਦਿਖਾਇਆ।
1: ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ।
0: ਕਹੇ ਨਾਨਕ ਸਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੇ ਆਇਆ।
1: ਮਨ ਚਾਓ ਪਿਆ ਪ੍ਰਭਾਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ।
0: ਹਰ ਗਾਓ ਮੰਗਲ ਨਿਸਖੀਐ, ਸੋਗ ਦੁਖ ਨਾ ਵਿਆਪੇ।
1: ਗੁਰ ਚਰਨ ਲਾਗੇ ਦਿਨ ਸਪਾਗੇ, ਆਪਣਾ ਫਿਰ ਜਾਪੇ।
0: ਅਨਹਤ ਬਾਣੀ

0: ਸੋ ਹਰ ਮਨ ਨ ਵਸਾਇਆ,
1: ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ।
0: ਕਹੇ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ।
1: ਇਹ ਨੇਤਰੋ ਮੇਰਿਓ ਹਰ ਤੁਮੈ ਜੋ ਤਰੀ, ਹਰ ਬਿਨ ਅਵਰ ਨਾ।

0: ਰੱਖ
1: ਵਜਾ ਪਵਨ ਵਜਾਇਆ ਵਜਾਇਆ ਵਾਜਾ ਪਵਨ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ
0: ਗੁਰਦੁਆਰੇ ਲਾਏ ਪਾਵਨੀ ਇਕ ਨਾ ਦਸਵਾਂ ਦਵਾਰ ਦਿਖਾਇਆ
1: ਤਹ ਅਨੇਕ ਰੂਪ ਨਾਉ ਨਵ ਨਿਧ ਤਿਸਦਾ ਅੰਤ ਨਾ ਜਾਈ ਪਾਇਆ
0: ਕਹੇ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ
1: ਇਹੋ ਸਾਚਾ ਸੋਹੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਿਰੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸ ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਸੁਖ ਹੋਟਲ ਗੁਰਸੇਵੀ ਹੈ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁੱਖ ਜਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁੱਖ ਜਾਏ।

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਤਸੰਗੀ ਜਨੋ ਵੱਡੇ ਭਾਗਾਂ ਵਾਲਿਓ ਸਤਸੰਗਤ ਦੀਆਂ ਘੜੀਆਂ ਨਸੀਬ ਹੋਈਆਂ ਸਤਿਗੁਰੂ ਪਾਤਸ਼ਾਹ ਜੀ ਦਾ ਹੁਕਮਨਾਮਾ ਸਾਹਿਬ ਸਰਵਣ ਕੀਤਾ ਹੈ। ਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਸ਼ਬਦ ਦੀ ਦਾਤ ਸਾਡੀ ਝੋਲੀ ਪਾਉਂਦੇ ਤਾਂ ਕਿ ਜੀਵ ਦਾ ਭਲਾ ਹੋਵੇ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਆਪਣੀ ਰਸਨਾ ਤੋਂ ਇਹ ਪਾਵਨ ਸ਼ਬਦ ਉਚਾਰਨ ਕਰਦੇ, ਸੋਰਠ ਦੀ ਵਾਰ ਅੰਦਰ ਦਰਜ ਕਰਦੇ, ਪਾਤਸ਼ਾਹ ਜੀ ਰਹਿਮਤ ਕਰਦੇ ਨੇ। ਸਲੋਕ ਮਹੱਲਾ ਤੀਜਾ, ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੈ ਆਏ। ਗੁਰੂ ਦੀ ਦੱਸੀ ਹੋਈ ਸੇਵਾ ਕਰਕੇ ਮਨੁੱਖ ਨੂੰ ਦੁੱਖ ਪ੍ਰਾਪਤ ਨਹੀਂ ਹੁੰਦਾ, ਦੁੱਖ ਤੋਂ ਬਲਕਿ ਦੂਰ ਹੋ ਜਾਂਦਾ। ਅੱਜ ਤੱਕ ਜਿਨ੍ਹਾਂ ਨੇ ਵੀ ਸੇਵਾ ਕੀਤੀ ਹੈ ਉਹਨਾਂ ਨੇ ਆਪਣੇ ਦੁੱਖ ਦੂਰ ਕੀਤੇ ਨੇ ਅਤੇ ਜਾਮੇ ਨੂੰ ਸਫਲ ਬਣਾਇਆ। ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਬਦ ਹੈ, ਦਰਸ਼ਨ ਮੰਗੋ ਦੇਹੇ ਪਿਆਰੇ, ਤੁਮਰੀ ਸੇਵਾ ਕੌਣ ਕੌਣ ਨਾ ਤਾਰੇ। ਐ ਮਹਾਰਾਜ ਜੀਓ, ਤੁਹਾਡੀ ਦੱਸੀ ਹੋਈ ਸੇਵਾ ਕਰਕੇ ਅੱਜ ਤੱਕ ਦੱਸੋ ਕਿਹੜਾ ਜੀਵ ਹੈ ਜਿਹੜਾ ਭਵ ਜਲ ਤੋਂ ਤਰਿਆ ਨਹੀਂ। ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋਸ਼ੀ ਪੁਰੋ ਹੋਇਓ ਲਾਖੀਣਾ, ਬਨਣਾ ਤਨਣਾ ਤਿਆਗੈ ਪ੍ਰੀਤ ਚਰਨ ਕਬੀਰਾ। ਸਾਰਿਆਂ ਨੇ ਉਹ ਮਾਲਕ ਪ੍ਰਭੂ ਪਰਮਾਤਮਾ ਦੀ ਸੇਵਾ ਕੀਤੀ, ਦਰਸ਼ਨ ਦੀਦਾਰ ਕੀਤੇ, ਜਾਮੇ ਨੂੰ

ਸਫਲ ਬਣਾਇਆ। ਗੁਰੂ ਅਮਰਦਾਸ ਮਹਾਰਾਜ ਦਾ ਸ਼ਬਦ ਹੈ ਅਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ 62 ਸਾਲ ਦੀ ਉਮਰ ਵਿੱਚ ਗੁਰੂ ਦੇ ਦਰ 'ਤੇ ਪਹੁੰਚੇ ਨੇ ਔਰ ਸੇਵਾ ਕੀਤੀ 12 ਵਰੇ। ਜਦੋਂ 12 ਵਰੇ ਲਗਾਤਾਰ ਸੇਵਾ ਕੀਤੀ ਪਾਤਸ਼ਾਹ ਜੀ ਨੇ ਅਤੇ ਗੁਰਤਾ ਗੱਦੀ ਪ੍ਰਾਪਤ ਹੋਈ। ਗੁਰੂ ਦੇ ਦਰ 'ਤੇ ਪ੍ਰਵਾਨ ਹੋਏ, ਪਰਮਾਤਮਾ ਨਾਲ ਇੱਕ ਮਿੱਕ ਹੋ ਗਏ ਗੁਰਤਾ ਗੱਦੀ, ਔਰ ਆਪਣੇ ਸਾਰੇ ਜੀਵਨ ਦਾ ਪ੍ਰੈਕਟੀਕਲ ਪਾਤਸ਼ਾਹ ਜੀ ਸਾਡੇ ਸਾਹਮਣੇ ਰੱਖਦੇ ਨੇ। ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈ ਹੈ, ਪਰ ਸਾਨੂੰ ਸੇਵਾ ਦਾ ਬਲ ਆ ਜਾਏ। ਅਸੀਂ ਸੇਵਾ ਤਾਂ ਕਰਦੇ ਹਾਂ, ਅਸੀਂ ਸੇਵਾ ਉੱਥੇ ਕਰਦੇ ਹਾਂ ਜਿੱਥੇ ਸਾਨੂੰ 10-20-50 ਲੋਕ ਖੜ ਕੇ ਦੇਖਣ, ਜਿੱਥੇ ਕੋਈ ਦੇਖੇ ਨਾ ਉੱਥੇ ਅਸੀਂ ਸੇਵਾ ਨਹੀਂ ਕਰਨੀ ਚਾਹੁੰਦੇ, ਪਰ ਸੇਵਾ ਦਾ ਸਾਨੂੰ ਪਤਾ ਲੱਗ ਜਾਏ। ਪਾਤਸ਼ਾਹ ਜੀ ਕਹਿਣ ਲੱਗੇ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਜੇ ਚਿੱਤ ਲਾ ਕੇ ਕੋਈ ਸੇਵਾ ਕਰ, ਸਾ ਸੇਵਾ ਕੀਤੀ ਸਫਲ ਹੈ ਜਿੱਤ ਸਤਿਗੁਰ ਕਾ ਮਨ ਮੰਨੇ। ਸਤਿਗੁਰੂ ਦੀ ਦੱਸੀ ਹੋਈ ਸੇਵਾ, ਸਤਿਗੁਰੂ ਦੇ ਅਨੁਸਾਰ ਜਿਹੜੀ ਮਨੁੱਖ ਸੇਵਾ ਕਰਦੇ ਨੇ, ਉਹ ਫਿਰ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਕਹਿਣ ਲੱਗੇ ਦੁੱਖ ਦੂਰ ਹੋ ਜਾਂਦੇ ਨੇ ਉਹਨਾਂ ਦੇ ਦੁੱਖ। ਜਦੋਂ ਇਤਿਹਾਸ ਪੜ੍ਹਦੇ ਹਾਂ ਅਤੇ ਗੁਰੂ ਦੀ ਮਤ 'ਤੇ ਤੁਰਨ ਦਾ ਯਤਨ ਕਰਦੇ ਹਾਂ, ਪਹਿਰਾ ਦਿੰਦੇ ਹਾਂ, ਸਮਝਦੇ ਹਾਂ, ਬਾਣੀ ਪੜ੍ਹਦੇ ਹਾਂ, ਤਾਂ ਪਾਤਸ਼ਾਹ ਜੀ ਨੇ 2 ਗੱਲਾਂ ਸਾਡੇ ਸਾਹਮਣੇ ਰੱਖੀਆਂ ਨੇ, ਸੇਵਾ ਅਤੇ ਸਿਮਰਨ। ਪਾਤਸ਼ਾਹ ਜੀ ਕਹਿਣ ਲੱਗੇ, ਜਿਸ ਤਰ੍ਹਾਂ ਇੱਕ ਪੰਛੀ ਹੈ ਆਕਾਸ਼ ਵਿੱਚ ਉਡਾਰੀ ਲਾਉਂਦਾ, ਉਹਦੇ ਦੋਨੋਂ ਖੰਭ ਹੁੰਦੇ ਨੇ ਅਤੇ ਉਹਨਾਂ ਉੱਚੀ ਉਡਾਰੀ ਲਾਉਂਦਾ, ਜੇ ਇੱਕ ਖੰਭ ਨਾ ਹੋਏ ਉਡਾਰੀ ਨਹੀਂ ਲਾ ਸਕਦਾ। ਇਸੇ ਤਰ੍ਹਾਂ ਸੇਵਾ ਅਤੇ ਸਿਮਰਨ, ਗੁਰੂ ਕਾ ਸਿੱਖ ਜੇ ਆਤਮਕ ਤੌਰ 'ਤੇ ਆਪਣੀ ਮਤ ਨੂੰ ਉਹ ਮਾਲਕ ਪ੍ਰਭੂ ਪਰਮਾਤਮਾ ਦਰ 'ਤੇ ਉੱਚੀ ਪਹੁੰਚਾਉਣੀ ਚਾਹੁੰਦਾ, ਆਤਮਕ ਉਡਾਰੀ ਲਾਉਣੀ ਚਾਹੁੰਦਾ, ਫਿਰ ਦੋਨੋਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਮਨੁੱਖ ਸਿਮਰਨ ਕਰੇ ਇਕੱਲਾ, ਮਨ ਵਿੱਚ ਅਹੰਕਾਰ ਪੈਦਾ ਹੁੰਦਾ, ਮੇਰੇ ਵਰਗਾ ਕਿਹੜਾ, ਇੰਨੇ ਵਜੇ ਉੱਠਦੇ ਹਾਂ, ਇੰਨੀ ਬਾਣੀ ਪੜ੍ਹਦੇ ਹਾਂ, ਆਹ ਕਰਦੇ ਹਾਂ, ਆਹ ਕਰਦੇ ਹਾਂ, ਅਤੇ ਸੇਵਾ ਨਾ ਕਰੀ। ਅਤੇ ਜੇ ਸੇਵਾ ਹੋ ਜਾਵੇ ਫਿਰ ਮਨ ਮਾਂਜਿਆ ਜਾਂਦਾ। ਸੇਵਾ ਕਰਕੇ ਮਨੁੱਖ ਦੇ ਅੰਦਰੋਂ ਅਹੰਕਾਰ ਦੂਰ ਹੋ ਜਾਂਦਾ, ਜਦੋਂ ਅਹੰਕਾਰ ਦੂਰ ਹੋ ਜਾਂਦਾ ਫਿਰ ਪਾਤਸ਼ਾਹ ਜੀ ਕਹਿਣ ਲੱਗੇ ਪਰਮਾਤਮਾ ਨਾਲ ਮੇਲ ਬਣਦਾ। ਤੀਸਰੇ ਗੁਰੂ ਅਮਰਦਾਸ ਮਹਾਰਾਜ ਦਾ ਸ਼ਬਦ ਹੈ ਰਾਗ ਵਡਹੰਸ ਅੰਦਰ, ਪਾਤਸ਼ਾਹ ਜੀ ਕਹਿਣ ਲੱਗੇ, ਹਉਮੈ ਵਿੱਚ ਸੇਵਾ ਨਾ ਹੋਵਈ ਤਾਂ ਮਨ ਬਿਰਥਾ ਜਾਏ। ਕਹਿਣ ਲੱਗੇ ਅਹੰਕਾਰ ਮਨੁੱਖ ਦੇ ਹਿਰਦੇ ਅੰਦਰ ਹੋਏ ਤਾਂ ਸੇਵਾ ਹੋ ਨਹੀਂ ਸਕਦੀ। ਜਿਸ ਤਰ੍ਹਾਂ ਇੱਕ ਮਿਆਨ ਵਿੱਚ 2 ਤਲਵਾਰਾਂ ਨਹੀਂ ਪੈ ਸਕਦੀਆਂ, ਇੱਕ ਹੀ ਪਏਗੀ, ਉਸੇ ਤਰ੍ਹਾਂ ਜਾਂ ਤਾਂ ਸੇਵਾ ਰਹੇਗੀ ਜਾਂ ਸਿਮਰਨ ਰਹੇਗਾ। ਅਤੇ ਜਦੋਂ ਸੇਵਾ ਅਤੇ ਸਿਮਰਨ ਕਰਦਾ ਹੈ ਫਿਰ ਦੋਨੋਂ ਮਨੁੱਖ ਨੂੰ ਭਵ ਜਲ ਤੋਂ ਤਾਰ ਦਿੰਦੇ ਨੇ। ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਗੁਰ ਸੇਵਾ 'ਤੇ ਸੁਖੂਪ ਜਾਏ ਫਿਰ ਦੁੱਖ ਨਾ ਲੱਗੇ ਆਏ। ਸੇਵਾ 'ਤੇ ਮਨੁੱਖ ਕਰਦਾ ਹੈ, ਕਹਿਣ ਲੱਗੇ ਇਸ ਤਰ੍ਹਾਂ ਜਾਣਦਾ ਵੀ ਗੁਰੂ ਘਰ ਸੇਵਾ ਕਰਦਾ, ਗੁਰਦੁਆਰੇ ਝਾੜੂ ਪੋਚਾ ਵੀ ਲਾਉਂਦਾ, ਸੇਵਾ ਕਰਦਾ, ਪਰ ਘਰ ਜਾਂਦਾ ਕੂੜਾ ਹੁੰਝ ਕੇ ਗੁਆਂਢੀ ਨਾਲ ਲਾ ਦਿੰਦਾ, ਇਹ ਸੇਵਾ ਨਹੀਂ। ਪਾਤਸ਼ਾਹ ਜੀ ਕਹਿਣ ਲੱਗੇ, ਆਪਣੇ ਜੀਵਨ ਨੂੰ ਸੁਚੱਜਾ ਬਣਾ, ਸੇਵਾ ਅਤੇ ਸਿਮਰਨ ਕਰ, ਦੁੱਖ ਦੂਰ ਹੋ ਜਾਣਗੇ। ਦੁੱਖ ਹੀ ਨਹੀਂ ਬਲਕਿ ਪਾਤਸ਼ਾਹ ਜੀ ਕਹਿਣ ਲੱਗੇ, ਸਭ ਤੋਂ ਵੱਡਾ ਆਤਮਕ ਮੌਤ ਜੰਮਣ ਮਰਨ ਦਾ ਗੇੜ ਹੈ। ਜੰਮਣ ਮਰਨਾ ਮਿਟ ਗਿਆ ਕਾਲੇ ਕਾ ਕਿਛ ਨਾ ਵਸਾਏ। ਕਹਿਣ ਲੱਗੇ ਵੀ ਦੂਰ ਹੋ ਜਾਏਗਾ, ਖਤਮ ਹੋ ਜਾਏਗਾ, ਮਿਟ ਜਾਏਗਾ, ਇਹੀਓ ਪਾਤਸ਼ਾਹ ਜੀ ਸਾਨੂੰ ਵੱਲ ਸਮਝਾਉਂਦੇ ਨੇ। ਹਰ ਛੇਤੀ ਮਨ ਰੱਬ ਰਹਿਆ ਸੱਚੇ ਰਹਿਆ ਸਮਾਏ, ਉਸ ਸੱਚੇ ਨਾਲ ਫਿਰ ਮਨ ਭਤੀਜਿਆ ਰਹਿੰਦਾ, ਉਹਦੇ ਵਿੱਚ ਸਮਾ ਜਾਂਦਾ। ਨਾਨਕ ਹਉ ਬਲਿਹਾਰੀ ਤਿੰਨ ਕਹੋ ਜੋ ਚੱਲਣ ਸਤਿਗੁਰ ਭਾਏ। ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ, ਮੈਂ ਤਾਂ ਉਸ ਤੋਂ ਬਲਿਹਾਰ ਅਤੇ ਕੁਰਬਾਨ ਸਦਕੇ ਜਾਂਦਾ ਜਿਹੜੇ ਸਤਿਗੁਰੂ ਦੇ ਭਾਏ ਪ੍ਰੇਮ ਵਿੱਚ ਚੱਲਦੇ ਨੇ। ਮਹੱਲਾ ਤੀਜਾ, ਬਿਨ ਸ਼ਬਦ ਹੈ ਸੁੱਧ ਨਾ ਹੋਵਈ ਜੇ ਅਨੇਕ ਕਰੇ ਸ਼ਿੰਗਾਰ। ਇਸਤਰੀ ਸ਼ਿੰਗਾਰ ਕਰਦੀ ਹੈ ਸੋਹਣੇ ਬਣਨ ਲਈ। ਸਾਡਾ 75% ਜਿਹੜਾ ਹੈ ਕੋਸਮੈਟਿਕ 'ਤੇ ਜਿਹੜਾ ਪੈਸਾ ਲੱਗਦਾ ਹੈ ਸੋਹਣੇ ਬਣਨ ਲਈ। ਪਾਤਸ਼ਾਹ ਜੀ ਕਹਿਣ ਲੱਗੇ, ਤੂੰ ਤਾਂ ਫਿਰ ਉਹ ਪੈਸਾ ਖਰਚ ਕੇ ਚੀਜ਼ਾਂ ਲੈ ਕੇ ਵਰਤ ਕੇ ਵੀ ਤੂੰ ਸੋਹਣਾ ਨਹੀਂ। ਕਹਿਣ ਲੱਗੇ, ਸੇਈ ਸੁੰਦਰ ਸੋਹਣੇ ਸਾਧ ਸੰਗ ਜਨ ਬਹਿਣੇ, ਉਹ ਸੋਹਣੇ ਜਿਹੜੇ ਸੰਗਤ ਵਿੱਚ ਆਉਂਦੇ ਨੇ, ਪਰਮੇਸ਼ੁਰ ਦਾ ਨਾਮ ਜਪਦੇ ਨੇ, ਨਾਮ ਦਾ ਸ਼ਿੰਗਾਰ ਬਣਾਉਂਦੇ ਨੇ। ਬਿਨ ਸ਼ਬਦ ਹੈ ਸੁੱਧ ਨਾ ਹੋ ਬਈ, ਸ਼ਬਦ ਤੋਂ ਬਿਨਾਂ। ਕਹਿਣ ਲੱਗੇ, ਕਾਹਦਾ ਸ਼ਿੰਗਾਰ ਅਜੇ ਨਹੀਂ ਕਰੇ ਸ਼ਿੰਗਾਰ, ਫਿਰ ਕੀ ਸਾਰ ਨਾ ਜਾਣਈ ਦੂਜੇ ਪਾਏ ਪਿਆਰ। ਉਸ ਪਤੀ ਨੇ ਪਤੀ ਲਈ ਸੋਹਣੀ ਬਣਦੀ ਔਰਤ, ਪਰ ਉਹਨੇ ਇਹ ਸਾਰ ਜਾਣੀ ਨਹੀਂ। ਸਾਕ ਸੁੱਧ ਸਾਕ ਲੱਖਣੀ ਨਾਨਕ ਨਾਰੀ ਵਿੱਚ ਕੁਨਾਰ। ਜਿਹੜੇ ਆਪਣੇ ਪਤੀ ਨੂੰ ਰੁਝਾ ਨਾ ਸਕੀ ਉਹ 'ਤੇ ਕਸੁੱਧ ਹੈ, ਉਹ ਨਾਰੀ
ਸਾਰੀਆਂ ਨਾਰੀਆਂ ਵਿੱਚ ਕੁਚੱਜੀ ਨਾਰੀ ਗਿਣੀ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਅਖੀਰ ਵਿੱਚ ਕਹਿਣ ਲੱਗੀ ਜਿਹਨਾਂ ਸਤਿਗੁਰ ਮੇਰਾ ਪਿਆਰਾ ਅਰਾਧਿਆ, ਤਿੰਨ ਜਨ ਦੇਖਾ ਨੈਣੀ, ਹਉਂ ਵਾਰਿਆ ਆਪਣੇ ਗੁਰੂ ਕੋ, ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ। ਕਹਿਣ ਲੱਗੀ ਜਿਨ੍ਹਾਂ ਨੇ ਮੇਰੇ ਸਤਿਗੁਰੂ ਨੂੰ ਅਰਾਧਿਆ, ਸਤਿਗੁਰੂ ਨੂੰ ਯਾਦ ਕੀਤਾ, ਉਹਨਾਂ ਨੂੰ ਮੈਂ ਆਪਣੇ ਨੈਣਾਂ ਨਾਲ ਦੇਖਣਾ ਚਾਹੁੰਦਾ, ਮੈਂ ਉਹਨਾਂ ਤੋਂ ਸਦਕੇ ਕੁਰਬਾਨ ਜਾਂਦਾ ਜਿਨ੍ਹਾਂ ਨੇ ਮੇਰੇ ਐਸੇ ਹਰੀ ਸੱਜਣ ਵਾਹਿਗੁਰੂ ਪਰਮਾਤਮਾ ਨਾਲ ਮੇਲ ਬਣਾਇਆ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਨਾਮ ਦੀ ਦਾਤ ਸਤਿਸੰਗ ਦੀਆਂ ਘੜੀਆਂ ਬਖਸ਼ਿਸ਼ ਕਰਨ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਸਤਿਗੁਰੂ ਟਵਾਰਿਆ ਜਿਤ ਮਿਲੇ ਕਸਮ ਸੰਭਾਲਿਆ ਜਨ ਕਰ ਉਪਦੇਸ਼ ਗਿਆਨ ਜਿੰਦੀ ਹਰਿ ਨਿਤ ਜਿਤ ਨਹਾਲਿਆ ਕਸਮ ਛੋੜ ਦੂਜੇ ਲੱਗੇ ਡੋਬੇ ਸੇ ਵਿਚਾਰਿਆ ਸਤਿਗੁਰੂ ਮਹਿਤਾ ਕਰ ਲੇਖ ਨੇ ਵਿਚਾਰਿਆ।

ਮਹੱਲਾ ਪਹਿਲਾ ਸਿਮਰ ਰੁਖਸਰਾ ਜਾ ਦ੍ਰਿਵਿਆ ਤੋਂ ਮੋਚੇ ਕੋਈ ਜੇ ਆਵੇ ਆਸ ਕਰ ਜਾ ਨਿਰਾਸੇ ਫਲ ਫਿੱਕੇ ਬੁਲ ਬਪਕੇ ਕਮਨਾ ਆਵੇ ਪਤ ਮਿੱਠਤ ਨਿਵੀ ਨਾਨਕਾ ਗੁੰਚੀਆਂ ਆਈਆਂ ਤਾਂ ਸਭ ਕੋ ਨਿਵੇ ਆਪ ਕੋ ਪਰ ਕੋ ਨਿਵ ਨਾ ਕੋਏ ਧਰਤ ਰਾਜੂ ਤੋਲੀ ਨਮ ਸਗਰ ਅਪਰਾਧੀ ਦੂਣਾ ਨਿਵੇ ਜੂ ਹੰਤਾ ਮਿਰਗਾਏ ਸੀਸ ਨਵਾਈ ਕਿਆ ਥੀ ਜਾਰੀ ਦੇਖ ਸੁਦੇ ਜਾਏ ਮਹੱਲਾ ਪਹਿਲਾ।

ਵੀ ਸਤਿਗੁਰ ਵੱਡਾ ਕਰ ਸਲਾਹੀਆ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀਆਂ ਆਈਆਂ ਜਦ ਸਤਾਰਾਂ ਤਾਂ ਮਨ ਵਸਾਈਆਂ ਕਰ ਹੁਕਮ ਮਸਤ ਖਾਤਾ ਵਿੱਚੋਂ ਮਾਰ ਕੱਢੀਆਂ ਆਪਣੇ ਆਈਆਂ ਸਹਿ ਤੁੱਠੇ ਨੌਨਤ ਪਾਈਆਂ ਸਹਿ ਤੁੱਠੇ ਨੌਨਤ ਪਾਈਆਂ।

ਪੌੜੀ ਜਿਸੇ ਵੀ ਸੁਖਪਾਈ ਸੋ ਸਾਹਿਬ ਸਦਾ ਸੰਭਾਲੀ ਹੈ ਜਿਤ ਕੀਤਾ ਪਾਈ ਆਪਣਾ ਸਾ ਕਾਲ ਪੁਰੇ ਕੋ ਕਾਲੀ ਹੈ ਮੰਦਾ ਮੁੱਲਾ ਕਿੱਚੇ ਦੇ ਨਾਲ ਮੇਰੇ ਨਜ਼ਰ ਨਾ ਹਾਲੀਏ ਜੋ ਸਾਹਿਬ ਨਾਲ ਹਾਰੀ ਤੇ ਵੇ ਆ ਪਾਸਾ ਢਾਲੀ ਹੈ ਪਿਛਲਾ

0: ਸਤਨਾਮ, ਧੰਨ ਵਾਹਿਗੁਰੂ ਸਾਹਿਬ ਜੀਓ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਦੋਨਾਂ ਵਿਗੁਨਾਂ ਵਿਚਾਰੋ ਕੋਈ ਮਾਟੀ ਕਾ ਕੇ ਕਿਰਪਾਏ ਸੁਆਮੀ, ਮਾਨਸ ਕੀ ਗਾਤੇ ਹੀ ਸੁਖੋ ਟਲ ਗੁਰ ਸੇਵੀ ਆਏ, ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸੇ ਗੁਰੂ ਕੈ, ਜਨਮ ਮਰਨ ਦੁਖ ਜਾਏ, ਦਰਸ਼ਨ ਪਰਸੇ ਗੁਰੂ ਕੈ, ਜਨਮ ਮਰਨ ਦੁਖ ਜਾਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕੋ ਓਅੰਕਾਰ, ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹ, ਜੁਗਾਦ ਗੁਰੇ ਨਮਹ, ਸਤਿਗੁਰੇ ਨਮਹ, ਸ੍ਰੀ ਗੁਰਦੇਵ ਨਮਹ, ਅਸ਼ਟਪਦੀ
1: ਵੇਦ ਪੁਰਾਣ ਸਿਮਰਤ ਸੁਧਾਕਰ ਕੀਨੇ ਰਾਮ ਨਾਮ ਇਕਾਖਰ ਕਿਨਕਕ ਜਿਸ ਜੀਵ ਸਾਵੈ ਤਾਂ ਕਿਵੇਂ ਮੈਂ ਗਣਿਆਵੈ। ਕਾਕੀ ਏਖੇ ਦਿਲ ਸੁਤਹਾਰੁ, ਨਾਨਕ ਸੰਗ ਮਹੇ ਦਾਰੁ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨ ਵਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪੁਰ ਹਰੇ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ, ਪ੍ਰਭ ਸਿਮਰਤ ਕਛੁ ਬਿਘਨ ਨ ਲਾਗੇ, ਪ੍ਰਭ ਕੈ ਸਿਮਰਨ ਅਣਦਿਨ ਜਾਗੇ, ਪ੍ਰਭ ਕੈ ਸਿਮਰਨ ਭਉ ਨ ਵਿਆਪੇ, ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ, ਪ੍ਰਭ ਕੈ ਸਿਮਰਨ ਸਾਧ ਕੇ ਸੰਗ, ਸਰਵਨ ਦਾ ਨਾਨਕ ਰੰਗ, ਪ੍ਰਭ ਕੈ ਸਿਮਰਨ ਰਿਤ ਸਿਧ ਨਉ ਨਿਤ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਮਤੈ ਪੂਜਾ, ਪ੍ਰਭ ਕੈ ਸਿਮਰਨ ਬਿਨਸੇ ਦੂਜਾ, ਪ੍ਰਭ ਕੈ ਸਿਮਰਨ ਤੀਰਥ ਸਨਾਨੀ, ਪ੍ਰਭ ਕੈ ਸਿਮਰਨ ਦਰਗਾਹ ਮਾਨੀ, ਪ੍ਰਭ ਕੈ ਸਿਮਰਨ ਹੋਇ ਸੁਪਲਾ, ਪ੍ਰਭ ਕੈ ਸਿਮਰਨ ਸੁਫਲ ਫਲਾ, ਸੇ ਸਿਮਰ ਜਨਾਬ ਸਿਮਰਾਏ ਨਾਨਕ ਤਾਕੇ ਲਾਖੂ ਪਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੇ ਸਿਮਰਨ ਉਦਰੇ ਮੂਚਾ, ਪ੍ਰਭ ਕਾ ਸਿਮਰਨ ਤਿਸਨਾ ਬੂਜੈ, ਪ੍ਰਭ ਕੇ ਸਿਮਰਨ ਸਭ ਕੀ ਸੂਜੈ, ਪ੍ਰਭ ਕੇ ਸਿਮਰਨ ਆਇਜਮ ਤਾਸਾ, ਪ੍ਰਭ ਕੇ ਸਿਮਰਨ ਪੂਰਨਿਆਸਾ, ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਹੇ ਸਮਾਏ, ਪ੍ਰਭ ਜੀ ਬਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਸਨ ਦਸਨਾ, ਪ੍ਰਭ ਕੋ ਸਿਮਰੇ ਸੇ ਧਨਵੰਤੇ, ਪ੍ਰਭ ਕੋ ਸਿਮਰੇ ਸੇ ਪਤਵੰਤੇ, ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੇ ਸੇ ਬੈਭੂਤਾ ਜੇ, ਪ੍ਰਭ ਕੋ ਸਿਮਰੇ ਸੇ ਸਰਬਕਰਾ ਜੇ, ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਬਨਾਸੀ, ਸਿਮਰਨ ਤੇ ਲਾਗੇ ਜਨਾਬ ਦਿਆਲਾ, ਨਾਨਕ ਜਨ ਕੀ ਮੰਗਿਰ ਵਾਲਾ, ਪ੍ਰਭ ਕੋ ਸਿਮਰੇ ਸੇ ਪਰਉਪਕਾਰੀ, ਪ੍ਰਭ ਕੋ ਸਿਮਰੇ ਤਿੰਨ ਸਤ ਬਲਹਾਰੀ, ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੈ, ਪ੍ਰਭ ਕੋ ਸਿਮਰੇ ਤਿੰਨ ਸੁਖ ਬਿਹਾਵੈ, ਪ੍ਰਭ ਕੋ ਸਿਮਰੇ ਤੇਰਾ ਤੁਮ ਜੀਤਾ, ਪ੍ਰਭ ਕੋ ਸਿਮਰੇ ਤਿੰਨ ਨਿਰਮਲ ਰੀਤਾ, ਪ੍ਰਭ ਕੋ ਸਿਮਰੈ ਤਿੰਨ ਤਕਨੇਰੇ, ਪ੍ਰਭ ਕੋ ਸਿਮਰੇ ਵਸਿਆ ਨੇਰੇ, ਸੰਤ ਕਿਰਪਾ ਦੇ ਅੰਦਰ ਜਾਗ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕੇ ਸਿਮਰਨ ਕਾਰਜ ਪੂਰੇ, ਪ੍ਰਭ ਕੇ ਸਿਮਰਨ ਕਬੂ ਨਝੂਰੈ, ਪ੍ਰਭ ਕੇ ਸਿਮਰਨ ਹਰ ਗੁਣ ਬਾਣੀ, ਪ੍ਰਭ ਕੇ ਸਿਮਰਨ ਸਹਿਜ ਸਮਾਨੀ, ਪ੍ਰਭ ਕੇ ਸਿਮਰਨ ਨਿਸ਼ਚਲਿਆਸਨ, ਪ੍ਰਭ ਕੇ ਸਿਮਰਨ ਕਮਲ ਬਗਾਸਾਰਾ, ਪ੍ਰਭ ਕੇ ਸਿਮਰਨ ਅਨਹਤ ਚਨੁਕਾਰ, ਸੁਪ੍ਰਭ ਸਿਮਰਨ ਕੰਤਨਾ ਪਾਰ, ਸਿਮਰੇ ਸੇ ਜੰਜਨ ਕੁਪ੍ਰਮਿਆ, ਨਾਨਕ ਸਰਨੀ ਪਿਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਵਿਧੁ ਪਾਏ, ਹਰ ਸਿਮਰਨ ਪੈ ਸਦ ਜਤੀ ਦਾਤੈ, ਹਰ ਸਿਮਰਨ ਨੀਚਾ ਗੁਣ ਜਾਤੈ, ਹਰ ਸਿਮਰਨ ਧਾਰੀ ਸਭ ਤਰਨਾ, ਹਰ ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀ ਸਗਲ ਕਾਰ, ਹਰ ਸਿਮਰਨ ਵੈ ਅਵਦਰੰਕਾਰਾ, ਕਰ ਕਿਰਪਾ ਜਿਸ ਬੁਝਾਇਆ, ਨਾਨਕ ਗੁਰਮੁਖਾ ਸਿਮ ਤਿਨ ਪਾਇਆ, ਸਲੋਕ ਹੈ ਦੀਨ ਦਰ ਦੁਖ ਪੰਜਣਾ, ਕਟ ਕਟ ਨਾਥ ਅਨਾਥ, ਸਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ ਅਸ਼ਟਪਦੀ, ਜੈ ਮਾਤਾ ਸੁਤਪੀਤ ਨ ਭਾਈ, ਮਨ ਊਹਾ ਨਾ ਤੇਰੇ ਸੰਗ ਸਹਾਈ, ਜੈ ਮਾ ਪਿਆਹ ਦੂਤ ਚਮਦ ਲੈ ਤੈ, ਕੇਵਲ ਨਾਮ ਸੰਗ ਤੇਰੇ ਚਲੇ, ਜਿਸ ਜੈ ਮੁਸ਼ਕਲ ਵਿਤ ਪਾਰੇ, ਰਕੂ ਨਾਮ ਕੁ ਨਮਾਇ ਉਧਾਰੀ, ਅਨਕ ਪੁਨਾ ਚਰਨ ਕਰਤ ਨਿਤਾਰੇ, ਹਰ ਕੂ ਨਾਮ ਕੂਟ ਪਾਪ ਪ੍ਰਹਰੇ, ਗੁਰ ਨਾਮ ਜਪਨ ਮੇਰੇ, ਨਾਨਕ ਪਾਪ ਸੁਖ ਨੇਰੇ, ਸਗਲ ਸਿਸ਼ ਕੁ ਰਾਜਾ ਦੁਖੀ, ਹਰ ਕਾ ਨਾਮ ਜਪ ਤੇ ਸੁਖਿਆ, ਲਾ ਕਰੋ ਰੀ ਬੰਧਨ ਪਰੇ, ਹਰ ਕਾ ਨਾਮ ਜਪਤ ਨਿਸਤਰੈ, ਅਨਖ ਮਾਇਆ ਰਖਤਿਕ ਨਾ ਬੁਝਾਵੇ, ਹਰ ਕਾ ਨਾਮ ਜਪ ਤੇ ਅਘਾਵੇ, ਜੇ ਮਾਰ ਕੇ ਜਾ ਤੇ ਅਕੇਲਾ, ਤੇ ਹਰ ਨਾਮ ਸੰਗ ਸੇਲਾ, ਐਸਾ ਨਾਮ ਸਦਾ ਧਿਆਈਐ, ਨਾਨਕ ਗੁਰ ਪਰਮ ਗਤ ਪਾਈਐ, ਛੂਟਤ ਨਹੀਂ ਕੋਟਲਕ ਬਾਈ, ਨਾਮ ਜਪਤੇ ਪਾਰ ਪ੍ਰਾਹੀ, ਅਨਕ ਬਿਗਣ ਜੇ ਆਏ ਸੰਘਾ, ਹਰ ਕਾ ਨਾਮ ਤਤਕਾਲ ਉਦਾਰੈ, ਅਨਕ ਜੋ ਜਨਮੇ ਮਰ ਜਾਮ, ਨਾਮ ਜੁਤ ਪਾਇ ਵਿਸਰਾਮ, ਹਮੈਲਾ ਮਲਕ ਪੁਨਾ ਧੂਵੈ, ਹਰ ਕਾ ਨਾਮ ਕੂਟ ਪਾਪ ਖੂਵੈ, ਐਸਾ ਨਾਮ ਜਪ ਮਨ ਰੰਗ, ਨਾਨਕ ਪਾਈਏ ਸਾਧ ਕੇ ਸੰਗ, ਜੈ ਮਾਰਗ ਗਿਨ ਜਾਏ ਨਾ ਕੋਸਾ, ਹਰ ਕਾ ਨਾਮ ਊਹਾ ਸੰਤੋਸਾ, ਜਹ ਪੈਂਡੇ ਮੈਂ ਅੰਤ ਗਵਾਰਾ, ਹਰ ਕਾ ਨਾਮ ਸੰਗ ਉਜੀ ਹਾਰਾ, ਜਾਂ ਪੰਥ ਤੇਰਾ ਕਿਉਂ ਨਸ ਜਾਨੂੰ ਹਰ ਕਾ ਨਾਮ ਤੇ ਨਾਲ ਪਸਾਨੂੰ ਜਹ ਮੈਂ ਪਿਆਣ ਤੂੰ ਘਾਮ ਉਤਾਰ ਕੇ ਨਾਮ ਤੂੰ ਪਰਸ਼ਾਮ ਜੈ ਤ੍ਰਿਖਾ ਮਨ ਤੁਜਾ ਕਰਖੈ ਤੇ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕੇ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਊਟ ਹਰ ਕੇ ਨਾਮ ਉਦਰ ਜਨ ਕੂਟ ਹਰ ਜਸ ਕਰਤ ਸੰਤ ਰਾਤ ਹਰ ਹਰ ਰੁਖ ਸਾਧ ਕੁਮਾਤ ਹਰ ਜਨ ਕੇ ਹਰ ਨਾਮ ਨਿਦਾਨ ਭਾਰ ਬ੍ਰਹਮ ਜਨ ਕੀ ਨਿਦਾਨ ਮਨ ਤਨ ਰੰਗ ਰਤੀ ਰੰਗ ਏਕੇ ਨਾਨਕ ਜਨ ਕੇ ਬਿਰਤ ਵੇਕੇ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੇ ਨਾਮ ਜਨ ਕੋ ਤ੍ਰਿਪਤ ਭੁਗਤਾ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਤ ਕਰ ਕਬ ਪਰਿਣਾ ਭੰਗ ਹਰ ਕਾ ਨਾਮ ਜਨ ਕੀ ਵਡਿਆ ਹਰ ਕੇ ਨਾਮ ਜਨ ਸੁਭਾ ਪਾਈ ਹਰ ਕਾ ਨਾਮ ਜਨ ਕੋ ਭੁਗ ਜੋਗ ਹਰ ਨਾਮ ਜੋਤ ਕਿਛ ਨਾਈ ਭੋਗ ਜਨ ਰਾਤਾ ਹਰ ਨਾਮ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਹਰ ਹਰ ਜਨ ਕੇ ਮਰਖ ਚੀਨਾ ਹਰ ਧਨ ਕੋ ਆ ਜਪਦੀਨਾ ਹਰ ਧਨ ਜਨ ਕੋ ਆਪ ਜਪਦੀਨਾ ਹਰ ਹਰ ਜਨ ਕੇ ਉਠ ਸਤਾਨੀ ਹਰ ਪ੍ਰਤਾਪ ਜਨ ਅਵਰਨ ਜਾਨੀ ਓਤ ਪੋਤ ਜਨ ਹਰ ਸਰਾਤੇ ਸੁਨ ਸਮਾਧਨ ਅਮਰਸ ਮਾਤੈ ਅੱਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਭਗਤ ਨਿਛਪੈ ਹਰ ਕੀ ਭਗਤ ਮੁਕਤ ਭਾ ਕਰੇ ਨਾਨਕ ਜਨ ਸੰਕੇ ਤੇ ਤਰੇ ਪਾਰ ਜਤ ਵਰ ਕੋ ਨਾਮ ਕਾਮ ਤੇਨ ਹਰ ਹਰ ਗੁੰਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਦ ਵਸੈ ਸੰਤ ਪ੍ਰਤਾਪ ਦੂਤ ਸਭ ਨਸੈ ਸੰਤ ਕਸੰਗ ਵਡਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲਕ ਸ਼ਿਵਰਨਾ ਹੋਈ ਨਾਨਕ ਗੁਰਪੁਨਾ ਪਵਜਨ ਕੋਈ ਸਲੋਕੈ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰ ਢੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਮਤ ਗਿਆਨ ਯੋਗ ਅਭਿਆਸ ਕਰਮ ਤਰਮ ਕਰਿਆ ਸਗਲ ਤਿਆਗ ਬਨ ਮਦੇ ਫਰਿਆ ਅਨੇਕ ਪ੍ਰਕਾਰ ਕੀਏ ਬੋ ਜਤਨਾ ਪੁਨਦਾਨ ਹਮੇ ਵਰਦਨਾ ਸਿਜ ਕਟਾਇ ਮੈਂ ਕਰਵਤੀ ਵਰਤਨੇਮ ਕਰੇ ਬਪਾਤੀ ਨਹੀਂ ਤੁਲ ਰਾਮ ਨਾ ਵਿਚਾਰ ਨਾਨਕ ਨਾ ਜਪੀ ਇੱਕ ਬਾਰ ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਹਾਂਦਾਸ ਸਤਿ ਵੈ ਅਨਕ ਤਪਸਤੀ ਅਗਨ ਮਾਹੇ ਉਮਤ ਪ੍ਰਾਨ ਕਨਕ ਅਸਵ ਹੈ ਵਰਪੁੰ ਦਿਆਨ ਨੂਲੀ ਕਰਮ ਕਰੇ ਬਵਾ ਸੰਜਾਨ ਮਾਰਗ ਸੰਜਮਤ ਸਾਧਨ ਨਿਮਕ ਨਿਮਕ ਸੀਤ ਕਟਾਵੈ ਤਾਂ ਪੀ ਹਮੇ ਮੈਲ ਨਾ ਜਾਵੈ ਤਾਂ ਪੀ ਹਮੇ ਮੈਲ ਨਾ ਜਾਵੈ ਹਰ ਕੇ ਨਾਮ ਸਭ ਸਰਕਸ਼ ਨਾ ਹੈ ਨਾਨਕ ਗੁਰਮੁਖ ਨਾਮ ਜੁਤ ਗਤ ਪਾਏ ਮਨ ਕਾਮਨਾ ਤੀਤੇ ਛੁਟੇ ਗਰਮਾਨਾ ਮਨ ਤੇ ਹੁਟੈ ਸੋਚ ਕਰੇ ਦਿਨ ਸਿਰ ਰਾਤ ਮਨ ਕੀ ਮੈਂ ਨਾ ਤਨ ਤੇ ਦਾਤ ਜਾਤ ਇਸ ਦੇਈ ਕਬੋ ਸਾਧਨਾ ਕਰੇ ਮਨ ਤੇ ਕਬਨ ਵੀ ਕੱਢ ਰਹਿ ਜਲ ਤੋ ਪੌਦੇ ਅਨੀ ਦਿਖ ਸੁਤਕਾ ਕਾਚੀ ਪੀਤ ਮਨ ਹਰ ਕੀ ਨਾਮ ਕੀ ਮੈਂ ਮਾਂ ਊਚ ਨਾਨਕ ਨਾਮ ਬੁਦਰੇ ਪਤ ਪਾਬੂਚਾ ਬਹੁਤ ਸਿਆਨਪ ਜਮਕਾ ਪੋ ਬੈ ਪੇ ਚਤਨ ਅਨਕ ਜਤਨ ਕਰ ਤ੍ਰਿਸ਼ਨਾ ਧਰਾਪੈ ਪੇਖ ਅਨੇਕ ਅਗਨੀ ਬੂਜੈ ਕੂਟ ਪਾਪ ਦੁਰਗੈ ਨਿਸ਼ੀਜੈ ਸੂਟਸ ਨਾਹੀ ਊਬ ਪਿਆਲ ਮੋਹੇ ਮਿਆਪੇ ਮਾਇਆ ਜਾਲ ਅਵਰ ਕਰਤੂਤ ਸੰਗਲੀ ਜਮਡਾਨੈ ਗਹੁੰਦ ਭਜਨ ਬਿਲ ਤਿਲਨੀ ਮਾਨੈ ਹਰ ਕਾ ਨਾਮ ਜਬ ਦੁਖ ਜਾਏ ਨਾਨਕ ਬੋਲੇ ਸਹਿਸ ਪਾਏ ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਤ ਗਾਵੈ ਜੇ ਕੋ ਆਪਣੀ ਸੋਭਾ ਲੋਰੇ ਸਾ ਸੰਗੇ ਹਮੇ ਸ਼ੋਰੇ ਜੇ ਕੋ ਜਨਮ ਮਰਨ ਤੇ ਡਰੇ ਸਾਜਨਾ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭ ਦਸ ਪਿਆਸਾ ਨਾਨਕ ਤਾਂ ਕੇ ਬਲ ਬਲ ਜਾਸਾ ਸਕਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਂ ਕੈ ਮਿਟੇ ਅਭਿਮਾਨ ਆਪਸ ਕੋ ਜੋ ਜਾਣੇ ਨੀਚਾ ਸੋ ਗਣੀਐ ਸਪਤੀ ਉੱਚਾ ਜਾਂ ਕਾਮਨ ਹੋਈ ਸਕਲ ਕਿਰੀ ਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ ਬਨ ਆਪਣੇ ਤੇ ਬੁਰਾ ਮਟਾਨਾ ਫੇਕੇ ਸਗਲ ਸਿਸ ਸਾਜਨਾ ਸੁਖ ਦੁਖ ਜਨ ਸਮਦਿਸ਼ਟੇਤਾ ਨਾਨਕ ਪਾਪ ਪੁੰਨ ਨਿਪਾ ਨਿਰ ਧਨ ਕਹੋ ਧਨ ਤੇਰੋ ਨਾਵਨ ਥਾ ਮੇ ਕਹੋ ਤੇਰਾ ਥਾਉ ਮਾਨਿਕ ਪ੍ਰਭ ਤੇਰੋ ਮਾਨ ਸਗਲ ਘਟਾਂ ਕੋ ਦੇਵ ਉਦਾਨ ਕਰਨ ਕਰਾਵਨ ਹਰ ਸੁਆਮੀ ਸਗਲ ਘਟਾਂ ਕੇ ਅੰਤਰ ਜਾਮੀ ਆਪਣੀ ਗਤ ਆਪ੍ਰਭ ਰਾਤੇ ਸਗਲ ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ ਆਪਣ ਸੰਗ ਆਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸਕੋਏ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤਮਲ ਹਿਰਿਆ ਸਗਲ ਉਦਮ ਮੈਂ ਤੁਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਰ ਸੁਰ ਰਸਨ ਵਖਾਨੀ ਸਗਲ ਥਾਨ ਤੇ ਉੱਤਮ ਥਾਨ ਨਾਨਕ ਜੇ ਕਟ ਵਸੇ ਹਰ ਨਾਮ ਸਲੋਕ ਨਿਰਗੁਣ ਯਾਰ ਐਨਿਆ ਸੋ ਪ੍ਰਭ ਸਦਾ ਸਮਾਨ ਜਿਨ ਕੀ ਆ ਤਿਸ ਚੀਤ ਰੱਖ ਨਾਨਕ ਨਿਵਹੀ ਨਾਲ ਅਸ਼ਟਪਦੀ ਰਮਈਆ ਕੇ ਕੁੰਚਿਤ ਪ੍ਰਾਣੀ ਕਵਨ ਮੂਲ ਤੇ ਕਵਨ ਦਿਸ਼ਟਾਨੀ ਜਿੰਦੂ ਸਾਸ ਵਾਸ ਸਿੰਗਾਰਿਆ ਗਰਭ ਅਗਨ ਮੈਂ ਜਨੀ ਉਬਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਰ ਪਰ ਜੋਗਣ ਪੂਜਣ ਸੁਖਸੂਤ ਬਿਰਧ ਪਿਆਉ ਪ੍ਰਸਾਖ ਸੇਨ ਮੁਖ ਪਿਆਉ ਬੈਠ ਕੇ ਦੇਨ ਏ ਨਿਰਗੁਣ ਗੁਣ ਕਸ਼ੂਨਾ ਬੂਜੇ ਬਖਸ਼ ਲਿਓ ਤੇ ਨਾਨਕ ਸੀਜਾ ਜੇ ਪ੍ਰਸਾਦ ਧਾਰੂ ਪੁਰ ਸੁਖ ਬਸੈ ਸੂਤ ਪ੍ਰਾਤ ਮੀਤ ਪੰਨਤਾ ਸੰਗਤ ਸੈ ਜੇ ਪ੍ਰਸਾਦ ਪੀ ਬੇਸੇ ਤਾ ਸੁਖਦਾਈ ਪੂਨ ਪਾਵ ਕਮਲਾ ਜੇ ਪ੍ਰਸਾਦ ਭੋਗੀ ਸਭ ਪ੍ਰਸਾਦ ਸਗਲ ਸਮੱਗਰੀ ਸੰਗਸਾਤ ਬਸਾ ਦੇਨੇ ਹਸਤ ਪਾਵ ਕਰਨ ਤਰਸਨਾ ਤਿਸ ਤਿਆਗ ਅਵਰ ਸੰਗਰਚਨਾ ਸੇ ਦੁਖ ਬੋਣਾ ਵਿਆਪੇ ਨਾਨਕ ਵਿਆਪੇ ਆਦਿ ਅੰਤ ਜੋ ਰੱਖਣ ਹਾਰ ਤਿਸ ਸੋ ਪ੍ਰੀਤ ਨਾ ਕਰੇ ਗਵਾਰ ਜਾਂ ਕੀ ਸੇਵਾ ਨਵ ਨਿਧ ਪਾਵੈ ਤਾਂ ਸੁ ਮੂੜਾ ਮਨ ਲਈ ਲਾਵੈ ਜੋ ਠਾਕੁਰ ਸਦਸਤਾ ਹਜੂਰ ਹੈ ਤਾਂ ਕੋ ਅੰਦਾ ਜਾਣਦ ਦੂਰ ਹੈ ਜਾਂ ਕੀ ਟਹਿਲ ਪਾਵੇ ਦਰਕੇ ਮਾਨ ਸੇ ਬਸਾਰੇ ਮੁਕਦੇ ਅਜਾਨ ਸਦਾ ਸਦਾ ਏ ਭੁੱਲਣ ਹਾਰ ਨਾਨਕ ਰਾਖਨ ਹਰ ਪਾਰ ਰਤਨ ਤਿਆਗ ਕੌਡੀ ਸੰਗਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰ ਮਾਨੈ ਜੋ ਹੋਵਣ ਸੋ ਦੂਰ ਪੁਰਾਣੈ ਛੋੜ ਜਾਏ ਤਿਸਕਾ ਛੋੜ ਜਾਏ ਤਿਸਕਾ ਸ਼ਰਮ ਕਰੇ ਸੰਗ ਸਹਾਇ ਤਿਸ ਪਰ ਹਰੇ ਚੰਦਨ ਲੇਹੋ ਤਾਰੇ ਧੋਏ ਗਤਵ ਪ੍ਰੀਤ ਪਸੰਦ ਸੰਗ ਹੋਏ ਅੰਧ ਕੂਪ ਮੈਂ ਕਰਾਲ ਨਾਨਕ ਕਾਟ ਲਿਓ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਾਤ ਬਾਹਰ ਪੇਕ ਅੰਤਰ ਮਲ ਮਾਇਆ ਸਭ ਸੁਨਾਹੇ ਕਸ਼ ਕਰੇ ਸਪਾਇਆ ਬਾਹਰ ਗਿਆਨ ਧਿਆਨ ਸੁਰਾਨ ਅੰਤਰ ਵਿਆਪੇ ਲੋਭ ਸਵਾਨ ਅੰਤਰ ਅਗਨ ਬਾਰ ਤਨ ਸਵਾਹ ਕਲ ਪਾਥਰ ਕੈਸੇ ਤ੍ਰਿ ਯਥਾ ਜਾਕੇ ਅੰਤਰ ਪਸੀ ਪ੍ਰਭ ਆਪ ਨਾਨਕ ਤੇ ਜਨ ਸਹਿ ਸਮਾਤ ਸੁਣ ਅੰਦਾ ਕੈਸੇ ਮਾਰਗ ਪਾਵੈ ਕਰ ਗਏ ਲੇ ਹੋ ਉੜਨ ਬਹਾਵੇ ਕਹਾ ਬਜਾਰਤ ਬੂਝੇ ਡੋਰਾ ਇਸ ਕਹੀਏ ਤੋ ਸਮਝੇ ਭੌਰਾ ਕਹਾ ਬਿਸਨ ਪਦ ਗਾਵੇ ਗੁੰਗ ਜਤਨ ਕਰੇ ਤੋ ਵੀ ਸੁਰ ਭੰਗ ਕਹਿ ਪਿਗਲ ਪਰਬਤ ਪਰ ਪਵਨ ਨਹੀਂ ਹੋਤ ਹੋਹਾ ਉਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੁਆਵੇ ਨਾ ਚੀਤ ਜੋ ਬਹਿਰਾਈ ਤਾ ਸੁਪ੍ਰੀਤ ਬਲੂਆ ਕਹਿ ਕਰੇ ਭੀਤਰ ਵਸੈ ਅਨੰਤ ਕੇਲ ਮਾਇਆ ਰੰਗ ਰਸੇ ਰਿਕੜ ਮਾਨੈ ਮਨੈ ਪ੍ਰਤੀਤ ਕਾਲਾ ਆ ਵਹਿ ਮੂੜੈ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਪਿਕਾਰ ਮਹਾਂ ਉਪਰੋ ਯਾਹੂ ਜੁਗਤ ਬਿਆਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕਰ ਤੂੰ ਪੈ ਅਰਦਾਸ ਜੀਉ ਆਪਣ ਸਭ ਤੇਰੀ ਰਾਸ ਤੂੰ ਮਾਤ ਪਿਤਾ ਹੰਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇਹ ਉੱਚਾ ਭਗਵੰਤ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਾਤਮੀ ਤੁਮੀ ਜਾਣੀ ਨਾਨਕ ਦਾਸ ਦਾ ਕੁਰਬਾਨੀ ਸਲੋਕਾ ਦੇਨ ਹਰ ਪ੍ਰਭ ਛੋੜ ਕੈ ਲਾਗੇ ਅਨ ਸੁਹਾਏ ਨਾਨਕ ਹੁ ਨ ਸਿਜਾਏ ਬਿਨ ਨਾਵੇ ਪਤ ਜਾਏ ਅਸ਼ਟਪਦੀ ਤਸ ਪਸਤੂ ਲੈ ਪਾਸੇ ਪਾਵੈ ਏਕ ਬਸਤ ਕਾਰਨ ਕੋਟ ਪਾਵੈ ਏਕ ਭੀ ਨਾ ਦੇ ਦਸ ਪੀ ਹਿਰ ਲੈ ਤਉ ਮੂੜਾ ਕਉ ਕਾਂ ਕਰੇ ਜਿਸ ਠਾਕੁਰ ਸਿਉ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰਾ ਜਾਂ ਕੇ ਮਨ ਲਾਗਾ ਬ੍ਰਹਮ ਮੀਠਾ ਸਰਬ ਸੁਖਤਾ ਹੋਵਨ ਬੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਸੁਖ ਨਾਨਕ ਤਿਨ ਪਾਇਆ ਅਗਨਤ ਸਾਹ ਆਪਣੀ ਦੇ ਰਾਸ ਖਾਤ ਪੀਤ ਪਰਤੇ ਅਨਦੁਲਾਸ ਆਪਣੀ ਅਮਾਨ ਕਸ਼ਬਾਰ ਸਾਲੇ ਅਗਿਆਨੀ ਮਨ ਰੋਸ ਕਰੇ ਆਪਣੀ ਪਤੀਤ ਆਪ ਹੀ ਖਾਵੇ ਬਾਹਰ ਉਸਕਾ ਵਿਸਵਾਸ ਨਾ ਹੋਵੇ ਜਿਸ ਕੀ ਵਸਤ ਆਗੇ ਰਾਖੇ ਰੱਬ ਕੀ ਆ ਗਿਆ ਮਾਨੇ ਮਾਥੇ ਉਸਤੇ ਚੌਕਨ ਕਰੇ ਨਿਹਾਲ ਨਾਨਕ ਸਹਿ ਸਦਾ ਦਿਆਲ ਅਨਕ ਪਾਤ ਮਾਇਆ ਕੇਹਿਤ ਸਰਪਰ ਹੋਵਦ ਜਾਣਿਆ ਨੇਤ ਬਿਰਖੀ ਛਾਇਆ ਸੋ ਰੰਗ ਲਾਵੈ ਉਹ ਬਿਨਸੇ ਉਹ ਮਨ ਵਿਸਤਾਵੈ ਜੋ ਦੇਸੇ ਸੋ ਚਾਲਣ ਹਾਰ ਲਪਟ ਰਿਓ ਤੇ ਅੰਧ ਡਾਰ ਪਟਾਓ ਸਿਉ ਜੋ ਲਾਵੇ ਨੇਹ ਤਾਂ ਕੋ ਹਾਥ ਨ ਆਵੈ ਕੇਹ ਮਨ ਹਰ ਕੈ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਤਨ ਕਟੰਬ ਸਮਾਇਆ ਮਿਥਿਆ ਹੋਮੇ ਮਮਤਾ ਮਾਇਆ ਮਿਥਿਆ ਰਾਜੋਣ ਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰੱਥ ਅਸਥੀ ਅਸਵ ਵਸਤਰਾ ਮਿਥਿਆ ਰੰਗ ਸੰਗ ਮਾਇਆ ਭੀਖਸਤਾ ਮਿਥਿਆ ਧਰੂ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤਕਮਾਨ ਅਸਤਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੈ ਚਰਨ ਮਿਥਿਆ ਸਰਵਨ ਪਰ ਨਿੰਦਾ ਸੁਣੈ ਮਿਥਿਆ ਹਸਤ ਭਾਦਰ ਕੋਹਰੈ ਮਿਥਿਆ ਨੇਤਰ ਪੇਕਤ ਪਰ ਤ੍ਰੀ ਰਪਾਦ ਮਿਥਿਆ ਰਸਨਾ ਭੋਜਨਾ ਨ ਸਵਾਦ ਮਿਥਿਆ ਚਰਨ ਪਰ ਉਪਕਾਰ ਕੋ ਧਾਵੈ ਮਿਥਿਆ ਮਨ ਪਰ ਲੋਭ ਲਭਾਵੈ ਮਿਥਿਆ ਤਾਨੀ ਪਰ ਪਕਾਰਾ ਮਿਥਿਆ ਬਾਸ ਲੀਤ ਬਿਕਾਰਾ ਬਿਨ ਬੂਜੈ ਮਿਥਿਆ ਸਭ ਭਏ ਸਫਲ ਦੇ ਨਾਨਕ ਹਰ ਹਰ ਨਾਮ ਲੈ ਬਿਰਥੀ ਸਖਤ ਕੀ ਆਰਜਾ ਸੱਚ ਪਿਨਾ ਕੇ ਹੁਕਤ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁੱਖ ਆਵਤ ਤਾਂ ਕੇ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਈ ਮੇਘ ਬਿਨਾ ਜੋ ਖੇਤੀ ਜਾਏ ਕ੍ਰੋਧ ਭਜਨ ਬਿਨ ਬਿਰਥੇ ਸਭ ਕਾਮ ਜੋ ਕਿਰਪਨ ਕੇ ਨਿਰਾਰਥ ਦਾਮ ਧਨ ਤਨ ਦੇ ਜਨ ਜੇ ਘਟ ਵਸੇ ਹਰ ਨਾਓ ਤਾਂ ਨਾਨਕ ਤਾਂ ਕੇ ਬਲ ਬਲ ਜਾਓ ਰਹਿਤ ਅਵਰ ਕਸ਼ ਅਵਰ ਕਮਾਵਤ ਮਾਨੀ ਪ੍ਰੀਤ ਮੁਖ ਗਨ ਲਾਵਤ ਜਾਣਨ ਹਾਰ ਪ੍ਰਭੂ ਪ੍ਰਬੀਨ ਬਾਹਰ ਪੇਖ ਨਾ ਕਾਹੂ ਪੀਨ ਅਵਰ ਉਪਦੇਸ਼ੇ ਆਪ ਨਾ ਕਰੇ ਆਵਤ ਜਾਦ ਜਨਮੇ ਮਰੈ ਜਿਸਕੇ ਅੰਤਰ ਵਸੇ ਨਿਰੰਕਾਰ ਤਿਸਕੀ ਸੀਖ ਤਰੇ ਸੰਸਾਰ ਜੋ ਤੋਂ ਭਾਨੇ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਪ੍ਰਾਤਾ ਪਰੋ ਬੇਨਤੀ ਪਾਰ ਪ੍ਰਭ ਸਭ ਜਾਣੇ ਆਪਣਾ ਕੀਆ ਆਪੇ ਮਾਨੇ ਆਪੇ ਆਪ ਆਪ ਕਰਤ ਨਿਵੇਰਾ ਕਿਸੇ ਦੂਰ ਜਨਾਵਤ ਕਿਸੇ ਵਜਾਵਤ ਨੇਰਾ ਉਪਾਹਵ ਸਿਆਨਵ ਸਗੁਣ ਤੇ ਰਹਿਤ ਸਭ ਕਛ ਜਾਣੇ ਆਤਮ ਕੀ ਰਹਿਤ ਜਿਸ ਭਾਇਤ ਸਲੈ ਲੜ ਲਾਏ ਥਾਂ ਤੁਰੰਤ ਰਹਿ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਪ ਜਪ ਨਾਨਕ ਕਰੀ ਸਲੋਕਾ ਕਾਮ ਕ੍ਰੋਧ ਹਰ ਲੋਭ ਮੋਹ ਬਿਨ ਸਜਾਏ ਅਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਸਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਕ ਮਨ ਮਾਹੇ ਜੇ ਪ੍ਰਸਾਦ ਸੁਕੰਦ ਤਨ ਲਾਵੈ ਤਿਸ ਕੋ ਸਿਮਰਤ ਪਰਮ ਗਤ ਪਾਵੈ ਜੇ ਪ੍ਰਸਾਦ ਬਸੇ ਸੁਖ ਮੰਦਰ ਸੇ ਤਿਆਏ ਸਦਾ ਮਨੇ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ ਆਠ ਪਹਿਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਤਿਆਹੀ ਹੈ ਤਿਆਵਣ ਜੋਗ ਜੇ ਪ੍ਰਸਾਦ ਪਾਠ ਟੰਬ ਹੜਾਵੈ ਤਿਸੇ ਤਿਆਹ ਕਤਰ ਅਵਰ ਲਭਾਵੈ ਜੇ ਪ੍ਰਸਾਦ ਸੁਖ ਸਹਿਜ ਸੋਈ ਜੈ ਮਨ ਅਟ ਪੈ ਤਾਂ ਗਾ ਜਾ ਸਗਾ ਵੀ ਜੈ ਜੇ ਪ੍ਰਸਾਦ ਤੁਰ ਸਭ ਕੋ ਮਾਨੈ ਮੁਕਤਾ ਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੁਰ ਰਾਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਦ ਜਪਤ ਦਰਗਾ ਮਾਨ ਪਾਵੈ ਨਾਨਕ ਪਤ ਸੇ ਤੀ ਕਰ ਜਾਵੈ ਜੇ ਪ੍ਰਸਾਰੋ ਕੰਚਨ ਦੇਹੀ ਲਿਵ ਲਾਵੋ ਤਿਸ ਰਾਪ ਸਨੇਹੀ ਜੇ ਪ੍ਰਸਾਦ ਤਲਾ ਉਲਾ ਤੇਰਾ ਉਲਾ ਰਾਹਿਤ ਮਾਨ ਸੁਖ ਪਾਵੈ ਹਰ ਹਰ ਜਸ ਕਹਿਤ ਜੇ ਪ੍ਰਸਾਦ ਰੇ ਸਗਲ ਸਿਦਰ ਟਾਕੈ ਮਨ ਸਰਨੀ ਪਰ ਠਾਕ ਪ੍ਰਭ ਤਾਂਕੈ ਜੇ ਪ੍ਰਸਾਦ ਤੁਝਕੋ ਨਾ ਪਹੁੰਚੇ ਮਨ ਸਾਧ ਸਾਧ ਸਿਮਰੋ ਪ੍ਰਭ ਉੱਚੈ ਜੇ ਪ੍ਰਸਾਦ ਪਾਈ ਦੁਰਲਭ ਦੇ ਨਾਂਗ ਤਾ ਕੀ ਭਗਤ ਕਰੇ ਜੇ ਪ੍ਰਸਾਦ ਆਪਣ ਪਹਿਰੀ ਜੈ ਮਨ ਤਿਸ ਸਿਮਰਤ ਕੋ ਆਲਸ ਕੀ ਜੈ ਜੇ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤਿਸ ਪ੍ਰਭ ਕੋ ਕਬੂ ਨ ਵਸਾਰੀ ਜੇ ਪ੍ਰਸਾਦ ਵਾਗ ਮਿਲਕ ਤਨਾ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਣਾਈ ਊਰਥ ਪੈੜ ਸਤ ਸੇ ਧਿਆਈ ਤਿਸੈ ਧਿਆਏ ਜੋ ਏਕ ਅਲਖੈ ਈਹਾ ਊਹਾ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁੰਨ ਬਹੁਦਾਨ ਮਨ ਆਠ ਪੈਰ ਕਰ ਤਿਸ ਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾ ਸਾ ਸੁਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤਰ ਹੈ ਗੁਰਪ੍ਰਸਾਦ ਨਾਨਕ ਦੱਸ ਕੈ ਜੇ ਪ੍ਰਸਾਦ ਸੁਨੇ ਕਰਨਾਦ ਜੇ ਪ੍ਰਸਾਦ ਵੇਖੀ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਵਸਨਾ ਜੇ ਪ੍ਰਸਾਦ ਹਸਤ ਕਰ ਚਲੈ ਜੇ ਪ੍ਰਸਾਦ ਪੂਰਨ ਫਲੈ ਜੇ ਪ੍ਰਸਾਦ ਪਰਮ ਗਤ ਪਾਵੈ ਐਸਾ ਪ੍ਰਭ ਤਿਆਗ ਅਵਰ ਜੇ ਪ੍ਰਸਾਦ ਸੁਖ ਸਹਿਜ ਸਮਾਵੈ ਐਸਾ ਪ੍ਰਭ ਤਿਆਗ ਅਵਰ ਕਤ ਲਾਗੂ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਬਨ ਵਸਾ ਜੇ ਪ੍ਰਸਾਦ ਤੇਰਾ ਪ੍ਰਤਾਪ ਰੇਮਨ ਮੂੜ ਤੂੰ ਤਾਂ ਕਿਉ ਜਾਪ ਜੇ ਪ੍ਰਸਾਦ ਰੇ ਕਾਰਜ ਪੂਰੇ ਤਿਸੇ ਜਨ ਮਨਸਤਾ ਹਜੂਰ ਹੈ ਜੇ ਪ੍ਰਸਾਦ ਤੂੰ ਪਾਵੇ ਸਾਚ ਰੇਮਨ ਮੇਤ ਤਾ ਸੂਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਏ ਜਪੇ ਸੁਨਾਓ ਆਪ ਗਵਾਏ ਸੁ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਈ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਪ੍ਰਗਾਸ ਪ੍ਰਭ ਸੁ ਪ੍ਰਸੰਨ ਵਸੇ ਮਨ ਸੋਏ ਪ੍ਰਭ ਦੇ ਆਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੁ ਨ ਕਿਨਹੁ ਲਿਆ ਜਿਤ ਜਿਤ ਲਾਭ ਤਿਤ ਲਗੇ ਹਰ ਨਾਥ ਨਾਨਕ ਕਿਨ ਕਹਿ ਕਛੁ ਨਾਥ ਸਲੋਕਾ ਅਗਮ ਗਾਲ ਪਰਮ ਸੋਏ ਜੋ ਜੋ ਕਹੇ ਸੋ ਮੁਕਤਾ ਹੋਏ ਸੁਣ ਮੀਤਾ ਨਾਨਕ ਬਿਰਵੰਤਾ ਸਾਧ ਜਨਾ ਕੀ ਅਚਜ ਕਥਾ ਅਸ਼ਟਪਦੀ ਸਾਧਕ ਸੰਗ ਮੁਖੋ ਜਲ ਹੋਤ ਸਾਧ ਸੰਗ ਮਤ ਸਕਲੀ ਹੋਤ ਸਾਧਕ ਸੰਗ ਮਿਟੇ ਭਵਾਨ ਸਾਧਕ ਸੰਗ ਪ੍ਰਗਟੇ ਸੁਗਿਆਨ ਸਾਧਕ ਸੰਗ ਪੂਜੇ ਪਰਮ ਨੀਰਾ ਸਾਧ ਸੰਗ ਸਭੂਤ ਨਵੀਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਇੱਕ ਉਪਰ ਜਤਨਾ ਸਾਧਕ ਮਹਿਮਾ ਵਰਨੇ ਕੌਣ ਪ੍ਰਾਣੀ ਨਾਨਕ ਸਾਧਕ ਸੁਭਾਅ ਪ੍ਰਭ ਮਾਹਿਸਮਾਨੀ ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲ ਹੈ ਸਾਧਕ ਸੰਗ ਅਵਿਵਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਈ ਸਭ ਕੀ ਰੇਨ ਸਾਧਕ ਸੰਗ ਮਨੋਰ ਬੈਨ ਸਾਧਕ ਸੰਗ ਕਤੂ ਧਾਵੈ ਸਾਧ ਸੰਗ ਮਨ ਪਾਵੈ ਸਾਧ ਸੰਗ ਮਾਇਆ ਤੇ ਪਿੰਨ ਸਾਧ ਸੰਗ ਨਾਨਕ ਪ੍ਰਭ ਸੁਖ ਪ੍ਰਸੰਨ ਸਾਧ ਸਾਧ ਸੰਗ ਦੁਸੁਣ ਸਮੀਤ ਸਾਧੁਕ ਸੰਗ ਮਾ ਪਨੀਤ ਸਾਧ ਸੰਗ ਕਿਸੋ ਨਹੀਂ ਬੈਰ ਸਾਧ ਸੰਗ ਨਾ ਬੀਗਾ ਬੈਰ ਸਾਧ ਸੰਗ ਨਾ ਹੀ ਕਮੰਦਾ ਸਾਧ ਸੰਗ ਜਾਣੇ ਪਰਮੰਦਾ ਸਾਧਕ ਸੰਗ ਨਾ ਹੀ ਉਤਾਪ ਸਾਧਕ ਸੰਗ ਤੇ ਸਭ ਆਪ ਆਪੇ ਜਾਣੇ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਣਿਆਈ ਸਾਧਕ ਸੰਗ ਨਾ ਕਪੂ ਧਾਵੈ ਸਾਧ ਸੰਗ ਸਦਾ ਸੁਖ ਪਾਵੈ ਸਾਧਕ ਸੰਗ ਸਦਾ ਸੁਖ ਪਾਵੇ ਸਾਧ ਸੰਗ ਬਸ ਕੁਚਰ ਲੈ ਸਾਧੂ ਕੇ ਸੰਗ ਦਰਸੈ ਸਾਧਕ ਸੰਗ ਸਰ ਬਸੇ ਥਾਨ ਉੱਚੈ ਸਾਧੂਕ ਸੰਗ ਮਹਿਲ ਪਹੁੰਚੇ ਸਾਧਕ ਸੰਗ ਦ੍ਰਿੜ ਸਭ ਧਰਮ ਸਾਧਕ ਸੰਗ ਕੇ ਪਾਰ ਬ੍ਰਹਮ ਸਾਧਕ ਸੰਗ ਭਾਈ ਨਾਮ ਨਿਧਾਨ ਨਾਨਕ ਸਾਧੂ ਕਿਰਪਾਨ ਸਾਧਕ ਸੰਗ ਸੁਭ ਕੁਲ ਉਧਾਰੇ ਸਾਧ ਸੰਗ ਸਾਧ ਟੰਬਕ ਸਤਾਰੇ ਸਾਧੂਕ ਸੰਗ ਸੁਤਨ ਭਾਵੈ ਜਿਸ ਤਨ ਤੇ ਸਭ ਕੁਰਸਾਵੇ ਸਾਧ ਸੰਗ ਧਰਮ ਰਹਿ ਕਰੇ ਸੇਵਾ ਸਾਧ ਸੰਗ ਸੁਭਾ ਸੁਰ ਦੇਵਾ ਸਾਧੂਕ ਸੰਗ ਪਾਪ ਲਾਈਨ ਸਾਧ ਸੰਗ ਮਤ ਗੁਣ ਗਾਇਨ ਸਾਧਕ ਸੰਗ ਸਰਬਥਾਨ ਕੰਬ ਨਾਨਕ ਸਾਧਕ ਸੰਗ ਸਫਲ ਜਨਾਮਾ ਸਾਧਕ ਤੱਕ ਸਾਧਕ ਸੰਗ ਨਹੀਂ ਕਿਸ਼ਕਾਲ ਦਰਸ਼ਨ ਪੇਟ ਹੋਤ ਨਿਹਾਲ ਸਾਧਕ ਸੰਗ ਕਲੁਕਤ ਹਰੈ ਸਾਧਕ ਸੰਗ ਨਕ ਪਰ ਹਰੈ ਸਾਧਕ ਸੰਗ ਇਹਾਂ ਅਸਹਿਲਾ ਸਾਧ ਸੰਗ ਵਿਸ਼ਰਤ ਮੇਲਾ ਜੋ ਇਸੇ ਸੋਈ ਫਲ ਪਾਵੇ ਸਾਧ ਸੰਗ ਨਾ ਬਿਰਥਾ ਜਾਵੇ ਪਾਰ ਬ੍ਰਹਮ ਸਾਧ ਰਿਤ ਵਸੈ ਨਾਨਕ ਉਤਰੈ ਸੰਤ ਸੁਣ ਰਸੈ साधक संग सुन वरना साधक संग हर के गुण गाओ साधक संग ना मेहनत है बेसर है साधक संग सर्पनिस्त्र है साधक संग लगे प्रमीठा साधु के संकट का डीठा साध संग पे अज्ञाकारी संग संगत भी हमारी साधक साध मिट्टी सब रू ना साध पिटे संजोग है साध की उपमा ते गुण ते दूर साध की उपमा रही भरपूर साध की शोभा का ना ही अंत साध की शोभा सदा बेअंत है साध की शोभा उठते उची साध की शोभा मूचते मूची साध की शोभा साध बने आई नानक साध प्रभ भेद न पाई सलोक मन साचा मुख साचा सोए अवर न पेखे एक बिन कोए नानक ए लक्षण ब्रह्म ज्ञानी होए अष्टपदी ब्रह्म ज्ञानी सदा निर्लेप जैसे जल में कमल अलेप ब्रह्म ज्ञानी सदा निर्दुख है जैसे सूर सर्ब को सुख है ब्रह्म ज्ञानी के दृष्ट समान जैसे राज रंग को लागे तुल पवान ब्रह्म ज्ञानी के तीर एक जो बसदा को खोदे को चंदन लेप ब्रह्म ज्ञानी का यह गुनाओ नानक जो पावक का सहस पाओ ब्रह्म ज्ञानी निर्मल ते निर्मला जैसे मैल न लागे जला ब्रह्म ज्ञानी कै मन हुए प्रगास जैसे तार ऊपर आकाश ब्रह्म ज्ञानी कै मित्र सत्र समान ब्रह्म ज्ञानी कै नाही अपमान ब्रह्म ज्ञानी ऊंच ते ऊंचा मन अपने है सब ते नीचा ब्रह्म ज्ञानी सीजन पए नानक जिन प्रभ आप करे ब्रह्म ज्ञानी सकल कीरीना आत्म रस ब्रह्म ज्ञानी चीना ब्रह्म ज्ञानी की सब ऊपर मया ब्रह्म ज्ञानी ते कश बुरा न पया ब्रह्म ज्ञानी सदा समदर्शी ब्रह्म ज्ञानी की दृष्ट अमृत वर्षी ब्रह्म ज्ञानी बंधन ते मुक्ता ब्रह्म ज्ञानी की निर्मल युक्ता

ਰਾਸ਼ਟਰਪਤੀ ਸੰਤ ਕੇ ਦੁਖਨ ਯਾਰ ਜਾ ਘਟੈ, ਸੰਤ ਕੇ ਦੁਖਨ ਜਮ ਤੇਨੇ ਛੁਟੈ, ਸੰਤ ਕੇ ਦੁਖਨ ਸੁਖ ਸਭ ਜਾਏ, ਸੰਤ ਕੇ ਦੁਖਨ ਨਰਕ ਮੈਂ ਪਾਏ। ਸੰਤ ਕੇ ਦੁਖਨ ਮਤ ਹੋਏ ਮਲੀਨ, ਸੰਤ ਕੇ ਦੁਖਨ ਸੁਭਾ ਤੇ ਹੀਨ, ਸੰਤ ਕੇ ਤਿਗ ਰੱਖੇ ਨਾ ਕੋਏ, ਸੰਤ ਕੇ ਦੁਖਨ ਤਾਨ ਪ੍ਰਸ਼ਟ ਹੋਏ। ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨੰਦਕ ਪੀਤਰੈ। ਸੰਤ ਕੇ ਦੁਖਣ ਤੇ ਮੁਖ ਪਵੈ, ਸੰਤਨ ਕੇ ਦੁਖਣ ਕਾਗਜੋ ਲਵੈ, ਸੰਤਨ ਕੇ ਦੁਖਣ ਸਰਬਜਨ ਪਾਏ, ਸੰਤ ਕੇ ਦੁਖਣ ਤ੍ਰਿਗਤ ਜੋਣ ਕਿਰਮਾਏ। ਸੰਤਨ ਕੇ ਦੁਖਣ ਤਿਸ ਨਮ ਚਲੈ, ਸੰਤ ਕੇ ਦੁਖਣ ਸਭ ਕੋ ਛਲੈ, ਸੰਤ ਕੇ ਦੁਖਣ ਤੇ ਸਭ ਜਾਏ, ਸੰਤ ਕੇ ਦੁਖਣ ਨੀਚ ਨ ਜਾਏ। ਸੰਤ ਕੀ ਕਾ ਥਾਉ ਨਾਹੇ, ਨਾਨਕ ਸੰਤ ਭਾਵੇ ਤਾਉ ਬੀਗਤ ਪਾਏ, ਸੰਤ ਕਨਿੰਦਕ ਮਾਤ ਧਾਈ, ਸੰਤ ਕਨਿੰਦਕ ਖੰਡਕ ਨ ਪਾਏ। ਸਿੰਧਕ ਨਿੰਦਕ ਮਾਂ ਤਿਆਰਾ, ਸੰਤਕ ਨਿੰਦਕ ਪਰਮੇਸ਼ਵਰ ਮਾਰਾ, ਸੰਤਕ ਨਿੰਦਕ ਰਾਜ ਤੇ ਹੀਨ, ਸੰਤਕ ਨਿੰਦਕ ਦੁਖੀ ਹਰ ਦੀਨ। ਸੰਤਕ ਨਿੰਦਕ ਕੋ ਸਰਵ ਰੋਗ, ਸੰਤਕ ਨਿੰਦਕ ਕੋ ਸਦਾ ਵਿਜੋਗ, ਸੰਤਕ ਨਿੰਦਾ ਦੁਖ ਮੈਂ ਦੋਖ, ਨਾਨਕ ਸੰਤ ਭਾਵ ਤਾਂ ਉਸ ਕਾ ਵੀ ਹੋਏ ਮੋਖ। ਸੰਤਕ ਦੁਖੀ ਸਦਾ ਪਵਿੱਤ, ਸੰਤਕ ਦੁਖੀ ਕਿਸੇ ਕਾ ਨਹੀਂ ਮਿੱਤ, ਸੰਤਕ ਦੁਖੀ ਕੋ ਡਾਲ ਲਾਗੈ, ਸੰਤਕ ਦੁਖੀ ਕੋ ਸਭ ਤਿਆਗੈ। ਸੰਤ ਕਾ ਦੁਖੀ ਮਹੰਕਾਰੀ, ਸੰਤ ਕਾ ਦੁਖੀ ਸਦਾ ਵਿਕਾਰੀ, ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੇ ਦੁਖ ਨਾ ਸੁਖ ਤੇ ਟਰੈ। ਸੰਤ ਕੇ ਦੁਖੀ ਕੋ ਨਾਈ ਠਾਓ, ਨਾਨਕ ਸੰਤ ਭਾਵ ਤਾਲੇ ਮਿਲਾਏ, ਸੰਤ ਕਾ ਦੁਖੀ ਅਦ ਬੀਜ ਰੂਟੈ, ਸੰਤ ਕਥਾ ਦੁਖੀ ਕਿਤੇ ਕਾਜ ਨਾ ਪਹੁੰਚੈ। ਸੰਤ ਕੇ ਦੁਖੀ ਕੋ ਧਿਆਨ ਪਰਮਾਈ ਹੈ, ਸੰਤ ਕਾ ਦੁਖੀ ਜੜਵਾਈ ਹੈ, ਸੰਤ ਕਾ ਦੁਖੀ ਅੰਤਰ ਤੋਂ ਥੋਥਾ, ਜੋ ਸਾਸੁਨ ਮ੍ਰਿਤ ਕੀ ਲੋਥਾ। ਸੰਤ ਕੇ ਦੁਖੀ ਜੜ ਕਿਸ਼ਨਾਇ, ਆਪਣ ਬੀਜਾ ਪੇ ਖਾਏ, ਸੰਤ ਕੇ ਦੁਖੀ ਕੌਣ ਰਾਖਣ ਹਾਰ, ਨਾਨਕ ਸੰਤ ਭਾਵ ਤਾਂ ਲੈ ਉਭਾਰ। ਸੰਤ ਕਾ ਦੁਖੀ ਉਂਬਲ ਲਾਏ, ਜੋ ਜਲ ਹੁਣ ਮਚਲੀ ਤੜਫਲਾਏ, ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ, ਜੋ ਪਾਵ ਕੇ ਦਨ ਨਹੀਂ ਧਰਾਪੈ। ਸੰਤ ਕਾ ਦੁਖੀ ਛੁਟੇ ਅਕੇਲਾ, ਜੋ ਬੁਆੜ ਤਿਰਖੇ ਤਮਾਇ ਦੁਹੇਲਾ, ਸੰਤ ਕਾ ਦੁਖੀ ਧਰਮ ਦਰੈ ਤੇ, ਸੰਤ ਕਾ ਦੁਖ ਸਮਿਥਿਆ ਕੈ। ਕਿਰਤ ਨਿੰਦਕਾ ਤੁਰੀ ਪਿਆ, ਨਾਨਕ ਜੋ ਤਿਸ ਭਾਵੈ ਸੋਇ ਥਿਆ, ਸੰਤ ਕਾ ਦੁਖੀ ਵਿਗੜੂ ਹੋ ਜਾਏ, ਸੰਤ ਕਾ ਦੁਖੀ ਕੋ ਦਰਗਹਿ ਮਿਲੇ ਸਜਾਏ। ਸੰਤ ਕਾ ਦੁਖੀ ਸਦਾ ਸਹਿਕਾਈ ਹੈ, ਸੰਤ ਕਾ ਦੁਖੀ ਨਾ ਮਰਨ ਜਵਾਈ ਹੈ, ਸੰਤ ਕਾ ਦੁਖੀ ਪੂਜਨ ਆਸ, ਸੰਤ ਕਾ ਦੁਖ ਚਲੈ ਨਿਰਾਸ। ਸੰਤ ਕੇ ਦੁਖ ਨਾ ਤਿਸ਼ਟੇ ਕੋਇ, ਜੈਸਾ ਭਾਵੈ ਤੈਸਾ ਕੋਈ ਹੋਏ, ਪਿਆ ਕੀਰਤਨ ਮਿੱਟੇ ਕੋਇ, ਨਾਨਕ ਜਾਣੇ ਸੱਚਾ ਸੋਇ। ਸਭ ਘਟ ਤਿਸ ਕੇ ਕਰਨੇ ਹਾਰ, ਸਦਾ ਸਦਾ ਤਿਸ ਕੋ ਨਮਸਕਾਰ, ਪ੍ਰਭ ਕੀ ਸੁਧ ਕਰੋ ਦਿਨਦਾਤ, ਤਿਸੇ ਧਿਆਵੋ ਸਾਸ ਗਿਰਾਸ। ਸਭ ਕਛ ਵਰਤੇ ਤਿਸ ਕਾ ਕੀਆ, ਜੈਸਾ ਕਰੇ ਤੈਸਾ ਕੋਥੀਆ। ਆਪਣਾ ਕੀ ਲਾਭ ਕਰਨੇ ਹਾਰ, ਦੂਸਰ ਕੌਣ ਕੇ ਵਿਚਾਰ, ਜਿਸਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇ, ਵਡਭਾਗੀ ਨਾਨਕ ਦਿਨ ਸੇ ਸਲੋਕ। ਤਾਜੋ

ਜਾਸਵਾਦ ਮਾਨੁ ਕੀ ਟੈਕ ਬਿਰਥੀ ਸਭ ਜਾਨ ਦੇਵਨ ਕੋਇ ਕੈ ਭਗਵਾਨ ਜਿਸ ਕੈ ਦੀਏ ਰਹੇ ਗਾਏ ਬਹੁਣ ਦਿਨ ਨਾ ਲਾਗੇ ਆਏ ਮਾਰੇ ਰਾਖੇ ਕੋ ਆਪ ਮਾਨੁ ਕੇ ਜਿਨਾਈ ਹਾ ਤਿਸਕਾ ਹੁਕਮ ਸੁਖ ਹੋਇ ਤਿਸਕਾ ਨਾਮ ਰਖੰਡ ਪੁਰ ਹੋਇ ਸਿਮਰ ਸਿਮਰ

ਸੰਗਿ ਸਤਸੰਗ ਬਿਨਸੇ ਸਤਸੰਗ ਚਰਨ ਚਲੋ ਮਾਰ ਗੋਬਿੰਦ ਮਿਟੇ ਪਾਪ ਜਪੀ ਹਰ ਬਿੰਦ ਕਰ ਹਰ ਕਰਮ ਸਰਵਣ ਹਰ ਕਥ ਹਰ ਦਰਗੇ ਨਾਲ ਕੁਜਲ ਮੱਥ ਬੜਭਾਗੀ ਤੇ ਜਨ ਜਗਮਾਏ ਸਦਾ ਸਦਾ ਕੇ ਗੁਣ ਗਾਏ ਰਾਮ ਨਾਮ ਜੋ ਕਰੇ ਵਿਚਾਰ ਸੇ ਧਨਵੰਦਕਣੀ ਸੰਸਾਰ ਮਨ ਧਨ ਮੁਖ ਬੋਲਿਆ ਹਰ ਮੁਖੀ ਸਦਾ ਸਦਾ ਜਨ ਤੇ ਸੁਖੀ ਏਕੋ ਏਕ ਪਛਾਨੇ ਤੁਦ ਕੀ ਉਹ ਸੋਝੀ ਜਾਣੇ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿੰਨੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੂਜੈ ਤਿਸ ਕੀ ਜਾਨੋ ਤ੍ਰਿਸ਼ਨਾ ਬੂਜੈ ਸਤਸੰਗ ਹਰ ਹਰ ਜਸ ਕਹਿ ਤੇ ਸਰਵ ਰੋਗ ਤੇ ਅਰਜਨ ਰਹਿ ਤੇ ਅਣ ਦਿਨ ਕੀਰਤਨ ਕਰੋ ਖਿਆਨ ਗਿਸ਼ਮੈ ਸੋਏ ਨਿਰਵਾਨ।

ਅਵਨਾਸੀ ਨਾਹੀ ਕਿਛੁ ਕਾਂਡੇ ਧਾਰਨ ਧਾਰਿਓ ਬ੍ਰਹਮੰਡਲ ਭੇਖਪੁਰ ਪ੍ਰਤਾਪ ਵਿਆਪ ਜਪਾਇ ਤਾ ਨਾਨਕ ਜਾਤ ਜਿਨ ਪ੍ਰਭ ਜਾਤਾ ਸੋ ਸੁਭਾਵੰਤ ਸਗ ਸੰਸਾਰ ਉਦਰੇ ਤਿਨ ਮੰਤ ਪ੍ਰਭ ਕੇ ਸੇਵਕ ਸਹੁ ਉਦਾਹਰਣ ਪ੍ਰਭ ਕੇ ਸੇਵਕ ਦੂ ਵਿਸਾਰ ਆਪੇ ਮੇਲੇ ਕਿਰਪਾ ਗੁਰ ਕਾ ਸ਼ਬਦ ਜਪੈ ਨਿਹਾਲਨ ਕੀ ਸੇਵਾ ਸੋਈ ਲਾਗੈ ਸੁਨੋ ਕਿਰਪਾ ਕਰੇ ਬੜ ਫਾਗੈ ਨਾਮ ਜਪਤ ਪਾ ਵਿਸਰਾਮ ਨਾਨਕ ਤਿਨ ਪੁਰਖ ਤੁਮ ਕਰਮਾਨ ਜੋ ਕੁਛ ਕਰੇ ਸੋ ਪ੍ਰਭ ਕੇ ਰੰਗ ਸਦਾ ਸਦਾ ਵਸੇ ਹਰ ਸੰਗ ਸਹਿ ਸੁਆਏ ਹੋਏ ਸੋਹੋਏ ਕਰਨ ਹਾਰ ਪਛਾਣੇ ਸੋਏ ਪ੍ਰਭ ਕਾ ਕੀਆ ਜਨਮੀਰ ਲਗਾਨਾ ਜੈ ਸਾ ਸਾ ਤੈ ਸਾ ਦਿਸ਼ਾਨਾ ਜਿਸ ਦੇ ਵਿਜੇ ਦੇ ਸਮਾਜ

ਤੇਜਨ ਨਿਰਮਲ ਥੀ ਆ ਜਾ ਕੇ ਮਨ ਗੁਰ ਕੀ ਪ੍ਰਤੀਤ ਤੇਜਨ ਆਵੇ ਹਰ ਪਵਚੀਤ ਭਗ ਭਗ ਸੁਣਿਆ ਤੈ ਲੋਇ ਜਾ ਕੇ ਹਿਰਦੇ ਕੋਇ ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੇ ਸਤਮੁਖੈਤ ਸੱਚ ਸੱਚਾ ਕਾਰ ਸੱਚ ਵਰਤੇ ਸੱਚਾ ਪਾਸਾਰ ਪਾਰ ਬ੍ਰਹਮ ਜਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਸਲੋਕ ਰੂਪ ਨਾ ਰੇਖ ਨਾ ਰੰਗਿਚ ਤੈ ਗੁਰੂ ਤੇ ਭਾਪਿਨ ਤਿਸੇ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸਾਦ ਨਸ਼ਟ ਵਜੇ ਅਵਨਾਸੀ ਬ੍ਰਹਮਨ ਮੇਰਾ ਅਖਮਾਨੁ ਕੀ ਤੂੰ ਪ੍ਰੀਤਿਆਗ ਤਿਸੇ ਪ੍ਰਣੀ ਕੋਇ ਸਰਵ ਨਿਰੰਤਰ ਏਕੋ ਸਾਹਿਬ ਆਪੇ ਬਿਨਾ ਆਪੇ ਦਾਨਾ ਗੈਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਦਾਨ ਦਿਆਲ ਬਖਸ਼ਾਂ ਸਤਿ ਕੀ ਚਰਣੀ ਪਾਉ ਨਾਨਕ ਮਨ ਵਿਹਨ ਲਾਉ ਮਨਸਾ ਪੂਰਨ ਸਰਣਾ ਜੋਗ ਜੋਗੁਰ ਪਾਏ ਸੋਈ ਹੋ ਹਰਨ ਪੁਰਨ ਜਾਕਣੋ ਫੋ ਨੇਤਰ ਫੋਰ ਤਿਸਕਾ ਮੰਤਰ ਜਾਣੇ ਹੋਰ ਅਣਦ ਰੂਪ ਮੰਗਲ ਸਜਾ ਕੇ ਸਰਵ ਸੋਕ ਨੀ ਕਰਤਾ ਕੇ ਰਾਜ ਮੈਂ ਰਾਜ ਯੋਗ ਮੈਂ ਜੋ ਗੀਤਾ ਬੰਦ ਵਿੱਚ ਸਰਗ ਸਮਤ ਪੋ ਕੇ ਧਿਆਇ ਧਿਆਇ ਭਗਤ ਸੁਖ ਪਾਏ ਆ ਨਾਨਕ ਤਿਸ ਬੁਰਕਾ ਕਿਣੇ ਅੰਤ ਨ ਪਾਏ ਆ ਜਾ ਕੀ ਲੀਲਾ ਕੀ ਮਿਥਨਾਏ ਸਗਲ ਦੇਵ ਹਰੇ ਉਗਾਏ ਪਿਤਕ ਜਨਮ ਕੇ ਜਾਣੇ ਪੂਜ ਸਗਲ ਪਰੋਈ ਆਪਣੇ ਸੋਧ ਸੁਮਤ ਕੇ ਅੰਤ ਅੰਜਨ ਦੇ ਜਾਂਦਾ ਸੁਨਾਮ ਤੇ ਆਵੈ ਸੈ ਤੈਕਣ ਮੈਂ ਜਾਂ ਕੋ ਪਰਮਾਏ ਜਨਮ ਰੇ ਫਿਰੇ ਆਵੇ ਜਾਏ

ਸਤਿਜਨ ਤ੍ਰਿਪਤਾ ਨੇ ਮੰਤਾ ਨਾਮ ਇਜ਼ਾਮ ਸਮਾਨ ਉਠਤ ਬੈਠਤ ਸੋਤ ਨਾਮ ਕਹੋ ਨਾਨਕ ਜਨ ਕਹਿ ਸਤਿਕਾਮ ਬੋਲੋ ਜਾਜੇ ਵਾਦਨ ਦਾਤ ਪ੍ਰਭੂ ਨੇ ਜਨ ਕਿਨੀ ਦਾਤ ਕਰੈ ਭਗਤ ਆਤਮ ਕੇ ਜਾਏ ਪ੍ਰਭੂ ਨੇ ਸੂਰੈ ਸਮਾਏ ਜੋ ਹੋਆ ਹੋ ਸੋ ਜਾਣੇ ਪ੍ਰਭ ਆਪਣੇ ਕਹੁ ਪਛਾਣੇ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਕਨ ਜਾਨ ਆਠ ਪੈਰ ਪਰਵ ਸਹਿਜੂਰੈ ਕਹੋ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨ ਕੀ ਓੜ ਲੈ ਮਨ ਤਨ ਆਪਣਾ ਤਿਨ ਜਾਂਦਾ ਹੈ ਜਿਨ ਜਨ ਆਪਣਾ ਪ੍ਰਭੂ ਸਾਤਾ ਸੁਜਨ ਸਰਵ ਧੋਖਾ ਦਾਤਾ ਤਿਸ ਕੇ ਸ਼ਰਨ ਸਰਵ ਸੁਖ ਪਾਵੈ ਤਿਸ ਕੇ ਦਰਸ ਪਾ ਮਿਟਾਵੈ ਸਗਲੀ ਸਾਲ ਤਿਸ ਜਨ

ਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰੂ ਤਿਸ ਕਾ ਨਾਉ ਤਿਸ ਕੈ ਸੰਗ ਸੁਖਿਦਰੈ ਨਾਨਕ ਹਰ ਗੁਣ ਗਾਉ ਅਸਪੈ ਸਤਿਗੁਰ ਸਿੱਖੀ ਕਰੇ ਪ੍ਰਤਪਾਲ ਸੇਵਕੋ ਗੁਰੂ ਸਾਹਿਬ ਦਿਆ ਸਿੱਖੀ ਗੁਰਦੁਰਮਤ ਮਲੇ ਰਹੇ ਗੁਰਵਚਨੀ ਹਰ ਨਾਮ ਚਰੈ ਸਤਿਗੁਰ ਸਿੱਖੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਅਟੇ ਸਤਿਗੁਰ ਸਿੱਖੋ ਨਾਮ ਤਨ ਦੇ ਗੁਰ ਕਾ ਸਿੱਖ ਗੁਰ ਭਾਗੀ ਹੈ ਸਤਿਗੁਰ ਸਿੱਖ ਕਲ ਪਲ ਸੁਮਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੁਮਾਰੇ ਗੁਰ ਕੇ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਅੱਗੇ ਮਨ ਮੈਂ ਸਹਿ ਆਪਸ ਕੋ ਕਰ ਕਛੁਨ ਜਨਾਵੇ ਹਰ ਹਰ ਨਾਮ ਦੇ ਸਤਿਆਵ ਮਨ ਵੇਚੈ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਵ ਸੇਵਾ ਕਰ ਤੋਏ ਨੇ ਕਾਮੀ ਤਿਸ ਕੋਤ ਪ੍ਰਾਪਤ ਸਵਾਮ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੈ ਬੀਸ ਵਿਸਵੈ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਾਜਾ ਨੇ ਸੋ ਸਤਿਗੁਰ ਜਿਸ ਦੇ ਹਰ ਨਾਵ ਅਣਕਬਾਰ ਗੁਰ ਕੋਵਲ ਜਾ ਸਰਵਨਿਧਾਨ ਜੀ ਕਾ ਦਾਤਾ ਅਠ ਪੈਰ ਪਾਰ ਪਰਮਰਾਤਾ ਬ੍ਰਹਮ ਹੈ ਜਨ ਜਨ ਮੈਂ ਪਾਰ ਵੇਖੈ ਆਪਣੇ ਕੁਛ ਭਰਮ ਸਹਿ ਸਿਆਣ ਪਲੈਣ ਜਾਈ ਨਾਨਕ ਐਸਾ ਗੁਰੂ ਉਠਾ ਕੀ ਭਾਈ ਹੈ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਕਤ ਨਿਰਮਲ ਰੀਤ ਭੇਟ ਸੰਗਰਾਮ ਗੁਣ ਰਵੇ ਪਾਰ ਮੁਕੀ ਦਰਗੇ ਗਵੈ ਸੁਣ ਕਰ ਬਚਨ ਕਰਨ ਅਗਾ ਨਿਮਨ ਸੰਤੋਖ ਆਤਮ ਬਤਿਆ ਪੂਰਾ ਗੁਰ ਆਖਿਓ ਜਾ ਕਾ ਮੰਤਰ ਅਮਰ ਦ੍ਰਿਸ਼ ਵੇਖਿਓ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਪਾਵਤ ਲੈ ਮਿਲਾਏ ਜਿਹ ਬਾਏ ਕੁਛ ਸਤ ਅਨੇਕ ਸਤਿਪੁਰਖ ਪੂਰਨ ਬਵੇਕਾ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਗੋਚਰ ਪ੍ਰਣ ਰਬਾਣੀ ਨਿਰਾਲ ਨਿਰਵੈਰ ਸੁਖਦਾਏ ਤਾਂ ਕੀ ਕੀਮਤ ਕਿਨੇ ਨਾ ਪਾਏ ਅਨਕ ਭਗਤ ਬੰਧਨ ਨਿਧ ਕਰੈ ਚਰਨ ਕਮਲ ਹਿਰਦੈ ਸਿਮਰੈ ਸਤਿਬਲਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਹੈ ਸਭ ਰਵ ਆਪਣੇ ਇਹ ਹਰਸ ਪਾਵੇ ਜਿਨ ਕੋਈ ਅੰਮ੍ਰਿਤ ਪੀ ਅਮਰ ਸੋਇਸ ਪੁਰਖਾ ਨਾ ਹੀ ਕਦੇ ਵੀ ਨਾਲ ਜਾ ਕੇ ਮਨ ਭਗਟੇ ਗੁਣਤਾ ਸਿਆਟ ਪੈਰ ਹਰ ਕਾ ਨਾਮ ਲੇ ਸੱਚ ਉਦੈ ਸਿਵਕੋ ਦੈ ਮੋਹ ਮਾਇਆ ਕੇ ਸੰਗ ਨ ਲੇਪ ਮਨ ਮੈਂ ਰਾਖੇ ਹਰ ਹਰੇਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਪਰਮੋ ਦੂਤ ਹੈ ਤੇ ਨਾਸੇ ਤਬ ਤੁਮਾਏ ਠੰਡ ਵਰਤਾਏ ਵਿਆਹ ਦੁਗਣਾ ਠੇਵਾਏ ਜਨਮ ਅਣਦ ਫਿਆ ਦੁਗਣਾ ਠੇਵਾਏ ਜਨਮ ਮਰਨ ਕੇ ਮਿਟਿਆ ਦੱਸੇ ਸਾਧੂ ਕੇ ਪੂਰਨ ਉਪਦੇਸੈ ਭਉ ਚੁੱਕਾ ਨਿਰਭੋਇ ਵਸੇ ਸਗਲ ਵਿਆਹ ਮਨ ਤੇ ਖੈ ਨਸੇ ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਬ ਨਾਮ ਮੁਰਾਰੀ ਸਿਤ ਭਾਏ ਚੁੱਕੇ ਭ੍ਰਮ ਗਣ ਸੁਣ ਨਾਨਕ ਹਰ ਹਰ ਜਸ ਸਰਨ ਨਿਰਗੁਣ ਆਪ ਸਰਗੁਣ ਵੀ ਹੋਏ ਕਲਾ ਤਾਰਜਨ ਸਗਲੀ ਮੋਏ ਆਪਣੇ ਜਲ ਪਰ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾ ਨਾਈ ਕੋਏ ਸਰਨ ਨਿਰੰਤਰ ਕੋ ਸਾਇ ਓਤ ਪੋਤ ਰਵਿਆ ਰਭਰੰਗ ਭਾਈ ਪ੍ਰਕਾਸ਼ ਸਾਧਕੇ ਸੰਗ ਰਚ ਰਚਨਾ ਆਪਣੀ ਕਲ ਤਾਰੀ ਅਨਕ ਵਾਰ ਨਾਨਕ ਬਲਹਾਰੀ ਸਲੋਕ ਸਾਧਨ ਚਾਲੈ ਬਿਨ ਭਜਨ ਵਿਖਿਆ ਸਗਲੇ ਸਾਰ ਹਰ ਹਰ ਨਾਮ ਕੁਮਾਮਨਾ ਨਾਨਕੇ ਧੰਸਾ ਰਾਸ਼ਟਰਪਤੀ ਸੰਜਨਾ ਮਿਲਕੁਲ ਵਿਚਾਰ ਏਕ ਸਿਮਰਨਾ ਉਧਾਰ ਔਰ ਉਪਾਵ ਸੁਮੀਤ ਵਿਸਾਰੋ ਚਰਨ ਕਮ੍ਰਿਤ ਮੈਰ ਤਾਰੋ ਕਰਨ ਕਰਨ ਸੁਪਰਾ ਸਮਰਾ ਦ੍ਰਿੜ ਕਰ ਗਹੋ ਨਾਮ ਹਰ ਵਤ ਇਹ ਤਨ ਸੰਚੋ ਭਗਵੰਤ ਸੰਜਨਾ ਕਰਨੇ ਮਲ ਮਨ ਤੇ ਕਾਸਰਾ ਕੁਮਣ ਮਾਏ ਸਰਵ ਰੂਪ ਨਾਨਕ ਮਿਲ ਜਾਏ ਜਿਸ ਧਨ ਕੋ ਚਾਰ ਕੁੰਡ ਉੜਤਾ ਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸੋ ਕੁਣਤ ਬਾਦ ਸਮੇ ਸੋ ਸੁਖ ਸਾਧੂ ਸੰਗ ਪ੍ਰੇਤ ਜਿਸੋ ਬਾ ਕੋ ਕਰੈ ਭਲੀ ਕਰਨੀ ਸਾ ਸੋ ਵਜਰ ਕੀ ਸ਼ਰਣੀ ਅਨਕੋ ਪਾਵੀ ਰੋਗ ਨਾ ਜਾਏ ਰੋਗ ਮੁੰਡੇ ਰਹਿ ਖੁਦਲਾਏ ਸਰਵਨ ਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗੀ ਪ੍ਰਵਾਨ ਮਨ ਪ੍ਰੋਤ ਦੋ ਵਰ ਕੇ ਨਾਏ ਦਾ ਦਿਸ ਧਵ ਤੇ ਆਵੇ ਠਾਏ ਤਾਕੋ ਵਿਘਨ ਲਾਗੇ ਕੋਏ ਜਾ ਕਿਰਦੇ ਵਸੇ ਹਰ ਸੋਏ ਕਲ ਤਾਤੀ ਠੰਡਾ ਹਰ ਨਾਵ ਸਿਮਰ ਸਿਮਰ ਸਦਾ ਸੁਖ ਪਾ ਭੋਵਿਨ ਸੇ ਪੂਰਨ ਆਸ ਭਗਤ ਪਾਇਆ ਤੁਮ ਬਰਗਾ ਤਿਤ ਕਰ ਜਾਏ ਵਸੇ ਵਨਾਸੀ ਕੋ ਨਾਨਕ ਕਟ ਜਮ ਫਾਸੀ ਤਤ ਵਿਚਾਰ ਕਹਿ ਦਿਨ ਸਾਚਾ ਜਨਮ ਰੇ ਸੋ ਕਾਚੋ ਕਾਚਾ

ਹਰ ਹਰ ਸਿਮਰ ਪ੍ਰਾਣ ਧਾਰ ਅਣੁਕ ਭਾਵਨਾ ਸੁਟਨ ਹਾਰੇ ਸਿਮਰ ਸਾਸ ਵੇ ਵਿਸਾਰੇ ਹਰ ਕੀ ਭਗਤ ਗੁਰੂ ਮਨ ਲਾਏ ਮਨ ਪੰਚਤ ਨਾਲ ਖੁਲ ਪਾਏ ਸੰਗ ਨ ਚਾਲ ਸਿਰੇ ਧਨ ਤੂੰ ਕਿਆ ਲਪਟਾਵੇ ਮੂਰਖ ਮਣਾ ਸੁੱਤ ਮੀਤ ਕੁਟੁੰਬਰ ਬੰਤਾ ਤੇ ਕੌਣ ਤੂੰ ਕੌਣ ਸੁਨਾਥ ਹੈ ਰਾਜ ਰੰਗ ਮੈਂ ਵਿਸਤਾਰ ਰਾਜ ਰੰਗ ਮੈਂ ਵਿਸਤਾਰ ਤੇ ਕਹੋ ਕੌਣ ਛੁਟਕਾਰਾ ਸਸਤੀ ਰੱਥ ਸਵਾਰੀ ਝੂਠਾ ਡੰਮ ਝੂਠ ਪਾਸਾਰ ਜਿਨ ਦੇ ਤਿਸ ਭੁਜਨ ਵਿਗਾਨਾ ਨਾਮ ਵਿਸਾਰ ਨਾਨਕ ਕੋਈ ਸਾਨਾ ਗੁਰ ਕੀ ਮਾਤੁ ਲੈ ਆਣੇ ਭਗਤ ਬਨਾਮ ਬੋ ਡੂਬੇ ਸਿਆਣ ਹਰ ਕੀ ਭਗਤ ਗੁਰੂ ਮਨ ਮੀਤ ਨਿਰਮਲ ਤੁਮਾਰ ਚੀਤ ਚਰਨ ਕੁਮ ਰਾਖੋਣ ਮਾਏ ਜਨਮ ਜਨਮ ਕੇ ਕਲਿ ਖੁਜਾਇ ਆਪ ਜਪੋ ਰਣਾਮ ਜਪਾਓ ਸੁਨਤ ਗਾਇ ਤ੍ਰੈਤ ਗਤ ਭਾਵ ਸਾਰ ਪੂਜ ਸਰ ਕੋਣ ਆਓ ਸਾ ਸੁਭਾ ਨਾਨਕ ਗੁਣ ਗਾਓ ਤ੍ਰਿ ਤੁਰ ਸਮਾਇਲ ਬਿਨ ਜਾਇ ਹੁਮੇ ਵੀ ਫੈਲ ਹੋ ਚੰਦ ਪਿਸੈ ਸੁਖ ਨਾਲ ਸਾਸ ਗ੍ਰਹਿ ਸਰਨਾਮ ਸਮਾਲ ਛਾੜ ਸਿਆਣ ਸਗਲੀ ਮਨ ਸਾ ਸੰਗ ਭਾਵੇਂ ਸਚਦਾਣਾ ਹਰ ਪੂੰਜੀ ਸੰਚ ਕਰੋ ਬਿਆਰੀਆਂ ਸੁਖ ਦਰ ਕੇ ਜੈਕਾਰ ਸਰਨ ਰੰਤਰੇ ਕੋ ਦੇਖ ਕਹੋ ਨਾਨਕ ਦਾ ਕੇ ਮਸਗਲੇ ਕੋ ਜਾਪੇ ਕੋ ਸਾ ਲਾਇਕ ਸਿਮਰ ਘੁੰਮਣ ਆਏ ਏ ਕਸਕੇ ਗੁਣ ਗਾ ਅਣੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕੇ ਕਰਿਆ ਪੂਰਨ ਪੂਰ ਪ੍ਰਭਿਆ ਅਣਗੁਸਾਰ ਏਕ ਤੇ ਬੈ ਕ੍ਰਾਧ ਪ੍ਰਾਚਿਤ ਗਏ ਮਨ ਤਨ ਅੰਤਰ ਏਕ ਪੁਰੋ ਰਤ ਗੁਰ ਪ੍ਰਸਾਦ ਨਾਨਕ ਏਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋਂ ਸ਼ਰਣਾਇ ਨਾਨਕੇ ਪ੍ਰਭੇਣ ਤੇ ਆਪਣੀ ਭਗਤੀ ਲਾਇਸਵਜ ਜਾਚਕ ਦਨ ਜਾਚੇ ਪ੍ਰਭ ਦਾਨ ਕਰ ਕਿਰਪਾ ਦੇਵ ਹਰਨਾਮ ਸਾਜਨਾ ਕੀ ਮੰਗੋ ਧੂਰ ਪਾਰ ਪੁਰ ਮੈਂ ਸਰਦਾ ਬੋਰ ਸਦਾ ਸਦਾ ਪ੍ਰਭ ਕੇ ਗੁਣ ਗਾਓ ਸਾਸ ਸਾਸ ਪ੍ਰਭ ਤੁਮੇ ਤੇ ਆਵ ਚਰਨ ਕਮਲ ਸੋ ਲਾਗੇ ਪ੍ਰੀਤ ਭਗਤ ਕਰੋ ਪ੍ਰਵਣਿਤ ਨੀਤ ਏ ਕੋਟੇ ਕੋਦ ਹਾਰ ਨਾਨਕ ਮੰਗੇ ਨਾਮ ਪ੍ਰਸਾਰ ਪ੍ਰਭ ਕੇ ਦ੍ਰਿਸ਼ਮਾਨ ਸੁਖੋਏ ਹਰਸ ਪਾਵੈ ਬਿਰਲਾ ਕੋਏ ਜਿਨ ਚਾਖੈ ਸੇ ਜੰਤਰ ਉਤਾਨੇ ਪੂਰਨ ਪੁਰਖ ਨੇ ਡੋਲਾਨੇ ਸੁਭਰ ਭਰੇ ਪ੍ਰੇਮ ਰਸ ਰੰਗ ਜੇ ਚਾਵ ਸਾਧ ਕੇ ਸੰਗ ਪਰੇ ਸੁਣਾ ਸਭ ਤਿਆਗ ਅੰਤਰ ਪ੍ਰਗਾ ਸੰਦਨ ਉਲਾਗ ਉਡ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਤੇ ਸੁਖੋਏ ਸੇਵਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਲਏ ਜਨ ਕੋ ਪ੍ਰਭ ਹੋ ਦਿਆਲ ਸੇਵਕੀ ਨੂੰ ਸਦਾ ਨਿਹਾਲ ਬੰਧਨ ਕਾਲ ਮੁਕ ਜਨ ਭਇਆ ਜਨਮ ਭਰਮ ਪੁਰ ਦੁਖ ਭਰਮ ਗਏ ਛਪੁਨੀ ਸਰਦਾ ਸਾ ਪੂਰੀ ਰਵ ਰਿਆ ਸਤਸੰਗ ਹਜੋਰੇ ਜਿਸ ਕਾ ਸਤਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕੋਈ

ਗਣ ਪ੍ਰਗਾ ਸਾਸ਼ਟਪਦੀ ਸੰਤ ਸੰਗਤ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਗਲ ਸਮਗਰੀ ਏਕ ਸਕਟ ਮਾਇਨ ਕਰੰਗ ਨਾਨੰਦ ਸਾਹਿਬ ਨਾਉਣ ਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਸਕਾਪ ਸਰਾਮ ਸੁਨ ਸਮਾਧਨ ਤੈਨਾਤ ਕਹਿ ਨ ਜੈ ਚਰ ਸਮਾਧ ਤਿੰਨ ਦੇ ਖੈ ਸੇ ਆਪ ਦਿਖਾਏ ਨਾਨਕ ਤਿਸ ਸੋਜੀ ਪਾਏ ਸੁਵੰਤਰ ਸੋ ਬਾਹਰ ਅਨੰਤ ਘਟ ਘਟ ਬਿਆ ਪ੍ਰਿਆ ਭਗਵੰਤ ਧਰਨ ਮੈਂ ਆਕਾਸ਼ ਪਿਆ ਸਰਵ ਲੋਕ ਪੂਰਨ ਪ੍ਰਤਪਾਲ ਬਾਣ ਤੈਨੂੰ ਪਰਵਦਾਇ ਪਾਰਮ ਜੈਸੀ ਅੱਗੇ ਤੈਸਾ ਕਰਮ ਪਾਉਣ ਪਾਣੀ ਬੈਸੰਤਰ ਮਾਏ ਚਾਰ ਗੁਣ ਦੇ ਸਮਾਏ ਤਿਸ ਤੇ ਭਿੰਨ ਹੀ ਕੋਟਾ ਗੁਰਪ੍ਰਸਾਦ ਨਾਨਕ ਸੂਪਾਓ ਵੇਦ ਪ੍ਰਾਣ ਸਿਮਰਤ ਮੈਂ ਦੇਖ ਸਿਰ ਸੁਰਨ ਕਤਰ ਮਾਏ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲ ਨ ਕਬ ਹੂੰ ਡੋਲੈ ਸਰਵ ਕਲਾ ਕਰਕੇ ਲੈ ਕੇ ਅਲਮੋਲ ਨ ਪਾਈ ਗੁਣੇ ਮੋਲ ਸਰਵ ਜੋਤ ਮੈਂ ਜਾ ਕੀ ਜੋ ਧਾਰਿਓ ਸਵਾਮੀ ਉਤਪਾਤ ਗੁਰਪ੍ਰਸਾਦ ਪ੍ਰਮੁਖਾ ਨਾਸ ਨਾਨਕ ਦਿਨ ਮੈਂ ਵਿਸਾਲ ਸੰਜਨਾ ਕਾ ਪੇ ਖੰਸਾ ਬ੍ਰਹਮ ਸੰਜਨਾ ਕੇ ਹਿਰਦੇ ਸਭ ਧਰਮ ਸੰਤ ਜਨਾ ਕੇ ਸੰਤ ਜਣਾ ਕਹਿ ਸੁਣ ਸੋ ਬਚਨ ਸਰਵ ਵਿਆਪੀ ਰਾਮ ਸੰਗਰਚਨ ਜਿਨ ਜਾਤੇ ਤਤ ਸਕੀਰ ਹੈ ਸਤ ਬਚਨ ਸਾਧੂ ਸਭ ਕੈਦ ਜੋ ਜੋ ਹੋਏ ਸੋਏ ਸੁਖ ਮਨ ਕਰਨ ਕਰਾਵਣ ਹਰ ਪਉ ਜਾਣੇ ਅੰਤਰ ਵਸੇ ਬਾਰ ਪੀ ਹੋਏ ਨਾਨਕ ਦਰਸ਼ਨ ਦੇ ਸਮਾਏ ਆਪ ਸਤ ਗਿਆ ਸਭ ਸਤ ਤਿਸ ਪ੍ਰਭ ਤੈ ਸਗਲਿਤ ਪਾਤ ਤਿਸ ਭਾਵ ਤੈ ਕਰੇ ਵਿਸਤਾਰ ਤਿਸ ਭਾਵ ਤੈ ਕੰਕਾਰ ਅਨਕਲਾ ਲਖੀ ਨ ਜਾਏ ਜਿਸ ਭਾਵ ਤੁਸੀਂ ਲੈ ਮਿਲਾਏ ਕਮ ਨਿਕਲੂ ਕਣ ਕੋਈ ਏ ਦੂਰ ਆਪੇ ਆਪਾ ਭਰਪੂਰ ਅੰਤਰ ਗਤ ਇਸ ਆਪ ਜਨਾਏ ਨਾਨਕ ਤਿਸ ਜਾਣੇ ਆਪ ਹੋ ਜਾਏ ਸਰਭੂਤ ਆਵਰਤਾਰ ਸਰਵ ਨੈਣ ਪੇਖਣ ਹਾਰ ਸਰਵ ਸਮਗਰੀ ਜਾ ਕਾ ਤਣ ਆਪਨ ਜਸ ਆਪ ਹੀ ਸੁਣਾ ਆਉਣ ਜਾਣੀ ਖੇਲ ਬਣਾਇਆ ਗਿਆ ਘਾਰੀ ਕਿ ਨੀ ਮਾਇਆ ਸਭ ਕੇ ਮਤ ਅਲਿਪਤ ਹੋ ਰਿਹਾ ਜੋ ਕੁਛ ਕਹਿਣਾ ਸੁਆ ਪੇਗਾ ਅੱਗੇ ਆਵੇ ਅੱਗੇ ਜਾਏ ਨਾਨਕ ਜਾਂ ਪਾਵੇ ਤਾਂ ਲੈ ਸਮਾਏ ਇਸ ਤੇ ਹੋਏ ਸੁਨਾਈ ਬੁਰਾ ਉਰੇ ਕਹੋ ਕਣੇ ਕੁਛ ਕਰਾ ਭਲਾ ਕਰ ਤੁਦਾ ਨਹੀਂ ਕੀ ਆਪੇ ਜਾਣੇ ਆਪਣੇ ਜੀ ਆਪ ਸਾਜ ਧਾਰੀ ਸਭ ਸਾਚ ਓਤ ਪੋਤੇ ਆਪਣ ਸੰਗਰਾਏ ਤਾਂ ਕੀ ਕਦਮ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਚੀ ਪਾਏ ਤਿਸਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕੇ ਜਾਨ ਜੋ ਜਾਣੇ ਤਿਸਦਾ ਸੁਖ ਹੋਏ ਆਪ ਮਿਲਾਏ ਲੈ ਪ੍ਰਭ ਸੁਆਏ ਓ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਸ੍ਰੀ ਦੇ ਭਗਵੰਤ ਧਨ ਧਨ ਧਨ ਜਣ ਆਏ ਜਿਸ ਪ੍ਰਸਾਦ ਸਭ ਜਗਤ ਰਾਇਆ ਜਣ ਆਉਣ ਕਹਿ ਸੁਆਓ ਜਣ ਕੇ ਸੰਗ ਜਿਤ ਆਵੇ ਨਾ ਆਪ ਮੁਕਤ

ਕੇ ਗੁਣ ਗਾਵਸਪਦ ਪੂਰੇ ਗੁਰ ਕਾ ਸੁਣੋ ਉਪਦੇਸ਼ ਪਾਰ ਬ੍ਰਹਮ ਕਲਪੇ ਸਾਧ ਸਾਧ ਸਿਮਰੋ ਗੋਬਿੰਦ ਮਨ ਤ੍ਰਿਗੁ ਤ੍ਰੈ ਚੰਦ ਆਸਨੰ ਤਿਆਗ ਗੋਤਰੰਗ ਸੰਜਨਾ ਕੀ ਧੁਰ ਮਨ ਮੰਗ ਆਪ ਸੁੜ ਬੇਨਤੀ ਕਰੋ ਸਾਧ ਸੰਗਿਆ ਗੁਣ ਸਾਗਰ ਤਰ ਹਰਦਨ ਕੇ ਪਰਲੇ ਭੰਡਾਰ ਨਾਲ ਗੁਰ ਪੂਰੇ ਨਮਸਕਾਰ ਖੇਮ ਕੁਸਲ ਸਹਿਜਨੰਦ ਸਾਧ ਸੰਗ ਪਜ ਪਰਮਾਨੰਦ ਨਰਕ ਨਿਵਾਰ ਉਦਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤ ਮਨ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਹਿਦਾਰ ਉੱਤਮ ਸਲੋਕ ਸਾਧ ਕੇ ਵਚਨਾ ਮੁਲੀਕ ਲਾਲੇ ਰਤਨ ਸੁਣਤ ਕਮਾਵ ਤੋਤ ਉਦਾਰ ਆਪ ਤਰੈ ਲੋਕੇ ਨੇ ਸਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਰੰਗ ਜੈ ਜੈ ਸਵਤਨਾਥ ਵਾਜੇ ਸੁਨ ਸੁਨੰਦ ਕਰੇ ਪ੍ਰਭ ਗਾਜੇ ਪਗਟੇ ਕੁਮਾਲ ਮਾਤ ਕੇ ਮਾਥੇ ਨਾਨਕ ਕੁਦਰੇ ਤਿਨਕੇ ਸਾਥੇ ਸਰਨ ਜੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭਾਵ ਮਿਲਾਏ ਮਿਟ ਕੇ ਕਬੈਰ ਭੈ ਸਵਰੇਣ ਅੰਮ੍ਰਿਤ ਨਿਮ ਸੁਨਾਮ ਸਾਧ ਸੰਗ ਲੈਣ ਸੋ ਪ੍ਰਸੰਨ ਭੈ ਗੁਰਦੇ ਪੂਰਨ ਹੋਏ ਸੇਵਕੀ ਸਹਿ ਆਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦ ਦਿਆਂ ਪ੍ਰਭ ਤਾਰੀ ਨਾਨਕ ਨੇ ਵੇਖੇ ਫੁਮਾਰੀ ਪ੍ਰਭ ਕੀ ਉਸਤਤ ਕਰੋ ਸੰਦਮੀ ਸਾਵਧਾਨੀ ਕਾ ਗਰਚੇ ਸੁਖਮਣੀ ਸੁਖਮ ਅੰਮ੍ਰਿਤ ਪ੍ਰਭ ਨਾਮ ਭਗਤ ਜਨ ਸੁਖਮਣੀ ਸਾਹਿਬ ਗੁਣ ਗੁਣ ਨਾਮ ਸਹਿਜ ਜਿਸ ਮਨ ਵਸਿਸ ਹੋ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪੁਰਖ ਸਭ ਲੋਏ ਸਭ ਤੇ ਪਾਏ ਸਥਾਨ ਬਹੁਰਨ ਹੋਏ ਆਉਣ ਜਾਣ

ਮਹਿਤਾ ਕੀ ਕਥਾ ਹੈ। ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰ ਸ਼ਾਸਤਰ ਵੇਦ ਵਖਾਣੀ ਸਗਲ ਮਤਾਂਤ ਕੇਵਲ ਨਾਮ ਗੋਬਿੰਦ ਭਗਤ ਕੇ ਮਨੁ ਸਰਾਮ ਕੋਟ ਪ੍ਰਾਤ ਸਾਹ ਸੰਗਠੇ ਜਨ ਸੰਤ ਕਿਰਪਾ ਤੇ ਜਮ ਤੇ ਛੁੱਟੇ ਜਾ ਕੇ ਮਸਤ ਕਰਮ ਗੁਰੂ ਪਾਏ ਸਾਧ ਸਰ ਨਾਨਕ ਤੇ ਆਏ। ਜਿਸ ਮਨ ਵਸੇ ਸੁਣ ਲਾਏ ਪ੍ਰੀਤ ਜਨ ਆਵੇ ਅਰ ਪਵਚੀਤ ਜਨਮ ਮਰਨ ਦਾ ਕਰ ਦੁਖ ਨਿਵਾਰ ਦੁਲਭ ਦੇ ਤਤਕਾਲ ਉਧਾਰੇ। ਨਿਰਮਲ ਸੋਭਾ ਅਮ੍ਰਿਤਾ ਕੀ ਬਾਣੀ ਏਕ ਨਾਮ ਮਨਮਾਇ ਸੁਮਾਣੀ। ਦੁਖ ਰੋਗ ਬਿਣਸੇ ਪੈ ਭਰਮ ਸਾਧ ਨਾਮ ਨਿਰਮਲਤਾ ਕੇ ਕਰਮ। ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਣੀ। ਦੁਖ ਰੋਗ ਬਿਣਸੇ ਪੈ ਭਰਮ ਸਾਧ ਨਾਮ ਨਿਰਮਲਤਾ ਕੇ ਕਰਮ। ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਣੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਕਹੋ ਨਾਨਕ ਸਭ ਤੇਰੀ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।

मन निर्मल होवे गुर काटे अपमानाए, गुर काटे अपमानाए, अपने

Porque se cruza.

ਸਤਿਗੁਰ ਧਰ ਤੇਰੀ ਕਰ ਕਿਰਪਾ ਰੱਖੋ ਚਲ ਤੇਰੀ ਕਹੋ ਨਾਨਕ ਤਿਸ ਗੁਰ ਬਲਿਹਾਰੀ ਜਾ ਕੇ ਸਿਮਰਨ ਬੈਜ ਸਵਾਰੀ ਜਾ ਕੇ ਸਿਮਰਨ ਬੈਜ ਸਵਾਰੀ ਆਪਣੇ ਦਾ

one of them.

ਸ਼ਲੋਕ ਮਹਲਾ ਤੀਜਾ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕ੍ਰਿਤ ਲਾਏ ਮਨ ਚੰਦਿਆ ਫਲ ਭਾਵਨਾ ਹੋਮੇ ਵਿੱਚੋਂ ਜਾਏ ਬੰਧਨ ਤੋੜੇ ਮੁਕਤ ਹੋਏ ਸੱਚੇ ਰੇ ਸਮਾਏ ਇਹ ਜਗ ਮੈਂ ਨਾਮ ਅਲੱਭ ਹੈ ਗੁਰਮੁਖ ਵਸੇ ਮਨ ਆਏ ਨਾਨਕ ਜੋ ਗੁਰ ਸੇਵੈ ਆਪਣਾ ਹੋ ਤਿਨ ਬਲਹਾਰੇ ਜਾ ਮਹਲਾ ਤੀਜਾ ਮਨੁੱਖ ਮਨ ਅਜਿਤ ਹੈ ਦੂਜੇ ਲੱਗੇ ਜਾਏ ਤਿਸਨੂੰ ਸੁੱਖ ਸੁਪਨੇ ਨਹੀਂ ਦੁਖੇ ਦੁਖੇ ਹਾਏ ਘਰ ਘਰ ਪੜ੍ਹ ਪੜ੍ਹ ਪੰਡਿਤ ਥੱਕੇ ਸਿੱਧ ਸਮਾਧ ਲਗਾਏ ਇਹ ਮਨ ਵਸਨੇ ਆਵੀ ਥੱਕੇ ਕਰਮ ਕੁਮਾਏ ਭੇਖ ਧਾਰੀ ਭੇਖ ਕਰ ਥੱਕੇ ਅੜਸਠ ਤੀਰਥ ਨਹਾਏ ਮਨ ਕੀ ਸਾਰ ਨਾ ਜਾਣਨੀ ਹੋਮੇ ਭਰਮ ਭੁਲਾਏ ਗੁਰ ਪ੍ਰਸਾਦੀ ਭਾਉ ਪਾਇਆ ਭਾਉ ਵਸਿਆ ਮਨ ਆਏ ਭੈ ਭਏ ਮਨ ਵਸ ਹੋਆ ਹੋਮੇ ਸਭ ਜਲਾਏ ਸਤਿ ਤੇ ਨਿਰਮਲੇ ਜੋਤੀ ਜੋਤ ਮਿਲਾਏ ਸਤਿਗੁਰ ਮਿਲਿਆ ਨਾ ਪਾਇਆ ਨਾਨਕ ਸੁਖ ਸਮਾਏ ਪੌੜੀ ਇਹ ਭੂਪਤ ਰਾਣੀ ਰੰਗ ਦਿਨ ਚਾਰ ਸੁਹਾਵਨਾ ਇਹ ਮਾਇਆ ਰੰਗ ਸਮਖਿਨ ਮੈਂ ਲੈ ਜਾਵਨਾ ਚਲ ਜਾ ਨਾਲ ਨਾ ਚੱਲੇ ਸ੍ਰੀ ਪਾਪ ਲੈ ਜਾਵਨਾ ਜੇ ਪਕੜ ਚਲਾਇਆ ਅਕਾਲ ਤਖਰਾ ਡਰਾਵਨਾ ਉਹ ਵੇਲਾ ਹੱਥ ਨੇ ਆਵੇ ਫਿਰ ਪਛੋ ਤਾਵਨਾ ਸਲੂਕ ਮਹੱਲਾ ਤੀਜਾ ਸਤਿਗੁਰ ਤੇ ਜੋ ਮੋਹ ਫਿਰੇ ਸੇ ਬਦੇ ਦੁੱਖ ਸਹਾਹੇ ਫਿਰ ਮਲ ਨਾ ਪਾਏ ਨੀ ਜੰਮੈ ਤੇ ਮਰ ਜਾਹੇ ਸਹਸਾ ਰੋਗ ਨਾ ਛੁੱਟੇ ਦੁਖੀ ਮੈਂ ਦੁੱਖ ਪਾਏ ਨਾਨਕ ਨਦਰੀ ਬਖਸ਼ ਲੈ ਸ਼ਬਦੇ ਮੇਲ ਮਿਲਾਏ ਮਹੱਲਾ ਤੀਜਾ ਜੋ ਸਤਿਗੁਰ ਤੇ ਮੋਹ ਫਿਰੈ ਤਿਨ ਠੌਰ ਨਾ ਠਾਓ ਜੋ ਛੁੱਟੜ ਘਰ ਘਰ ਫਿਰੈ ਦੁਖ ਚਾਰਨ ਬਦਲਾਓ ਨਾਨਕ ਗੁਰਮੁਖ ਵਾ ਬਖਸ਼ੀ ਹੈ ਸੇ ਸਤਿਗੁਰੂ ਮੇਲ ਮਿਲਾਓ ਪੌੜੀ ਜੋ ਸੇਵੈ ਸਤ ਮੁਰਾਰ ਸੇ ਭਵ ਚਲ ਤਰ ਗਿਆ ਜੋ ਬੋਲੇ ਹਰ ਹਰ ਨਾਉ ਤਿਨ ਜਮ ਛੱਡ ਗਿਆ ਸੇ ਦਰਗੇ ਪੈਂਦੇ ਜਾਏ ਜਿਨ੍ਹਾਂ ਹਰ ਨਾ ਹਰ ਜਪ ਲਏ ਆ ਹਰ ਸੇਵੈ ਸੇ ਹੀ ਪੁਰਖ ਜਿਨ੍ਹਾਂ ਹਰ ਧੁਦ ਮਇਆ ਗੁਣ ਗਾਵਾ ਪਿਆਰੇ ਨਿੱਤ ਗੁਰਮੁਖ ਭ੍ਰਮ ਪੋ ਗਿਆ ਮਹਸਲੂਕ ਮਹੱਲਾ ਤੀਜਾ ਥਾਲੇ ਵਿੱਚ ਤੈ ਵਸਤੂ ਪਾਈ ਪਈਓ ਹਰ ਅੰਮ੍ਰਿਤ ਭੋਜਨ ਸਾਰੇ ਜਿਤ ਖਾਦੇ ਮਨ ਤ੍ਰਿਪਤੀ ਪਾਈ ਮੋਗ ਦੁਆਰ ਇਹ ਭੋਜਨ ਅਲੰਬ ਹੈ ਸੰਤੋ ਲੱਭੇ ਗੁਰੂ ਵਿਚਾਰੇ ਹੁਦਾਮ ਨਹੀਂ ਕਿਉਂ ਵਿੱਚੋਂ ਕੱਢੀਏ ਸਦਰ ਕੇ ਅਵਤਾਰ ਇਹ ਮਧਾਵਣੀ ਸਤਿਗੁਰੂ ਪਾਏ ਗੁਰਸਿੱਖਾਂ ਲੱਦੀ ਭਾਲ ਨਾਨਕ ਜਿਸ ਬੁਝਾਏ ਸੋ ਬੂਸੀ ਹਰ ਪਾਇਆ ਗੁਰਮੁਖ ਕਾਲ ਮਹੱਲਾ ਤੀਜਾ ਜੋ ਤੁਰ ਮੇਲੇ ਸੇ ਮਿਲ ਰਹੇ ਸਤਿਗੁਰੂ ਸੁਚਿਤ ਲਾਏ ਆ ਵਿਛੋੜਨ ਸੇ ਵਿਛੜੇ ਦੂਜੇ ਭਾਏ ਗੁਆਏ ਨਾਨਕ ਬਿਨ ਕਰਮਾ ਕਹਿ ਪਾਈਏ ਪੂਰੜੀ ਕਹਿ ਕਮਾਏ ਪੌੜੀ ਬਹਿ ਸਕੀਆਂ ਜਿਤ ਗਾਵੇ ਗਾਵ ਨਹਾਰੀਆਂ ਹਰ ਨਾਮ ਸਲਾਹੇ ਨਿਤ ਹਰ ਕੋ ਗੁਲਹਾਰੀਆਂ ਜਿੰਨੀ ਸੁਣ ਮੰਨਿਆ ਹਰ ਨਾਮ ਤਿੰਨਾ ਹੋ ਵਾਰੀਆ ਗੁਰਮੁਖੀਆਂ ਹਰ ਮੇਲ ਮਿਲਾਵ ਨਹਾਰੀਆਂ ਹੋਂ ਬਲ ਜਾਵਾ ਦਿਨ ਰਾਤ ਗੁਰ ਦੇਖਣ ਹਾਰੀਆਂ ਸਲੋਕ ਮਹੱਲਾ ਤੀਜਾ ਵਿਨ ਆਵੇ ਸਭ ਧਰਮ ਭਰਮ ਦੇ ਨਿਜਗ ਟੋਟਾ ਸੈਂ ਸਾਰੇ ਮਨ ਮੁਕਰਮ ਕੁਮਾਉਂਦੇ ਹੋਮੇ ਅੰਧ ਗੁਬਾਰ ਗੁਰਮੁਖ ਅੰਮ੍ਰਿਤ ਪੀਵਨਾ ਨਾਨਕ ਸ਼ਬਦ ਵਿਚਾਰ ਮਹੱਲਾ ਤੀਜਾ ਸਹਿਜੇ ਜਾਗੇ ਸਹਿਜੇ ਸੋਵੇ ਗੁਰਮੁਖ ਅੰਧਨ ਉਸਤਤ ਹੋਵੇ ਮਨ ਕੋ ਭਰਵੇ ਸਹਿਸਾ ਹੋਵੇ ਅੰਤਰ ਚਿੰਤਾ ਨਿੰਦਨ ਸੋਵੇ ਗਿਆਨੀ ਜਾਗੇ ਸਵੇ ਸੁਭਾਏ ਨਾਨਕ ਨਾਮ ਤੇ ਬਲ ਜਾ ਪੌੜ ਸੇ ਹਰ ਨਾਮ ਤੇ ਆਵੇ ਜੋ ਹਰ ਰਤੇ ਆ ਹਰ ਇੱਕ ਤੇ ਆਵੇ ਇੱਕੋ ਹਰ ਸਤੇ ਆ ਹਰ ਇੱਕੋ ਵਰਤੇ ਇੱਕੋ ਉਤਪੱਤੇ ਆ ਜੋ ਹਰ ਨਾਮ ਤੇ ਆਵੇ ਤਿੰਨ ਡਰ ਸਟ ਕੱਥੇ ਆ ਗੁਰਮਤੀ ਦੇਵੇ ਆ ਗੁਰਮੁਖਾਰ ਜਪੇ ਆ ਸਲੋਕ ਮਹੱਲਾ ਤੀਜਾ ਅੰਤਰ ਗਿਆਨ ਆਇਓ ਜਿਤ ਕੋਈ ਸੋਜੀ ਪਾਏ ਮਿੰਠਾ ਕਿਆਸਾ ਲਾਏ ਅੰਧਾ ਅੰਧ ਕਮਾਏ ਨਾਨਕ ਸ਼ਬਦ ਪਛਾਣੇ ਨਾਮ ਸੇ ਮਣ ਆਏ ਮਹੱਲਾ ਤੀਜਾ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਸੱਚਾ ਸ਼ਬਦ ਹਟ ਸੱਚ ਰਤਨੀ ਭਰੇ ਭੰਡਾਰੀ ਗੁਰ ਸ਼ਬਦ ਗੁਰ ਕਿਰਪਾ ਤੇ ਪਾਏ ਨੇ ਜੇ ਦੇਵ ਦੀਵਨ ਹਾਰ ਸੱਚਾ ਸ਼ਬਦ ਲਾਭ ਸਦਾ ਖੱਟਿਆ ਨਾ ਉਦਪਾਰੇ ਵਿਕ ਵਿਚ ਅੰਮ੍ਰਿਤ ਪ੍ਰਗਟਿਆ ਕਰਮ ਪਿਆ ਉਨਹਾਰ ਨਾਨਕ ਸੱਚ ਸਲਾਹੀਏ ਧਨ ਸਵਾਰਨ ਹਾਰ ਪੌੜੀ ਜਿਨ੍ਹਾਂ ਅੰਦਰ ਕੂੜ ਵਰਤੇ ਸੱਚ ਨਾ ਫਾਵੇ ਜੇ ਕੋ ਬੋਲੇ ਸੱਚੇ ਕੂੜਾ ਜਲ ਜਾਵੇ ਕੁੜਿਆਰੀ ਰੱਜੇ ਕੂੜ ਜਿਉਂ ਵਿਸਟਾ ਖਾ ਖਾਵੇ ਜਰ ਜੂੰ ਹਰ ਹੋਏ ਕਿਰਪਾਲ ਸੋ ਨਾਮ ਤੇ ਆਵੇ ਹਰੇ ਗੁਰਮੁਖ ਨਾਮ ਰਾਧੇ ਕੂੜ ਪਾਪ ਲੈ ਜਾਵੇ ਸਲੋਕ ਮਹੱਲਾ ਤੀ ਸੇਖਾ ਚੁਚਕਿਆਂ ਚੋ ਆਇਆ ਏ ਮਣਕਤ ਕਰਿਆ ਨੇ ਇਹ ਹਿੜਤੇੜ ਸ਼ਬਦ ਤੋਂ ਗੁਰ ਕਾ ਸ਼ਬਦ ਪਛਾਣੇ ਸਤਿਗੁਰਿਆ ਕੇ ਢਹਿ ਪਾਉ ਸਭ ਕੋਈ ਜਾਣੇ ਜਾਣ ਆਸਾ ਮਨ ਸਜ ਲੈ ਤੂੰ ਹੋਏ ਰਹੋ ਮਹਿਮਾਨ ਸਤਿਗੁਰ ਕੇ ਭਾਣੇ ਵੀ ਚੱਲੈ ਤਾਂ ਦਰਗੇ ਪਾਵੇ ਮਾਨ ਨਾਨਕ ਜੇ ਨਾਮ ਨਾ ਚੇਤਣੀ ਤਿੰਨ ਧਿਗ ਪੈਨਣੇ ਤੇ ਖਾਨ ਮਹੱਲਾ ਤੀਜਾ ਹਰ ਗੁਣ ਤੋੜਨੇ ਆਵੇ ਕੀਮਤ ਕਹਿ ਨਾ ਜਾਏ ਨਾਨਕ ਮੁਖ ਹਰ ਗੁਣ ਰਵੈ ਗੁਣ ਮਹਿਰੈ ਸਮਾਏ ਹੋੜੀ ਹਰ ਚੋਲੀ ਦੇ ਸਵਾਰੀ ਕੜ ਪੈਂਦੀ ਭਗਤ ਕਾਰੀ ਹਰ ਪਾੜ ਲਗਾ ਦਿਖਾਈ ਬਹੁ ਬਹੁ ਵਿਧ ਭਾਤ ਕਰ
ਕੋਈ ਬੁਝੇ ਬੁਝਣ ਹਰ ਅੰਤਰ ਵਿਵੇਕ ਕਰੇ, ਸੋ ਬੁਝੇ ਇਹ ਵਿਵੇਕ ਜਿਸ ਬੁਝਾਏ ਆਪ ਹਰ। ਜਾਂ ਨਾਨਕ ਇਹ ਵਿਚਾਰ ਗੁਰਮੁਖ ਹਰ ਸਤ ਹਰੇ। ਸਲੂਕ ਮਹੱਲਾ ਤੀਜਾ। ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ, ਗੁਰਮੁਖ ਸੋ ਭਾਉ ਕਰੇ ਆਪਣਾ ਪਛਾਣ। ਗੁਰਪ੍ਰਸਾਦੀ ਜੀਵਤ ਮਰੇ ਤਾਂ ਮਨ ਹੀ ਤੇ ਮਨ ਮਾਨੇ, ਜਿਸ ਕੋ ਮਨ ਕੀ ਪ੍ਰਤੀਤ ਨਾਏ ਨਾਨਕ ਸੇ ਕਿਆ ਕਥੇ ਗਿਆਨੇ। ਮਹੱਲਾ ਤੀਜਾ। ਗੁਰਮੁਖ ਚੇਤਨ ਲਾਗੇ ਲਾਇਓ, ਅੰਤ ਦੁੱਖ ਬਹੁਤਾਇਆ ਏ, ਅੰਦਰੋਂ ਬਾਹਰੋਂ ਨੰਧਿਆ ਸੁਧ ਨ ਕਾਈ ਪਾਏ, ਪੰਡਿਤ ਨਿਗੀ ਬਰਖਤੀ ਸਭ ਜਗਤ ਖਾਏ, ਜੋ ਰਤੇ ਹਰਨ ਆਏ ਜਿਨ ਗੁਰ ਤੇ ਗੁਰ ਕੈਸ਼ਵ ਸਲਾਹਿਆ, ਹਰ ਸਿਓ ਰਹਿ ਸਮਾਏ, ਪੰਡਿਤ ਦੂਜੇ ਭਾਏ ਬਰਕਤ ਨ ਹੋਵੇ, ਨਾ ਤਨ ਪੱਲੇ ਪਾਏ, ਪੜ ਤੱਕੇ ਸੰਤੋਖ ਨ ਆਇਓ, ਅਨਦਿਨ ਜਲਤ ਵਿਹਾਏ, ਕੂਹ ਕਾਰਨ ਚੋਕੇ ਨਾ ਸੰਸਾਰ ਵਿੱਚ ਹੋ ਜਾਏ, ਨਾਨਕ ਨਾਮ ਹੂਣਿਆ ਮੋਹ ਕਾਲੇ ਉੱਠ ਜਾਏ, ਪੌੜੀ ਹਰ ਸੱਜਣ ਮੇਲ ਪਿਆਰੇ, ਮਿਲ ਪੰਥ ਦਸਾਏ, ਜੋ ਹਰ ਦੱਸੇ ਮਿੱਤ ਤਿਸ ਖਉ ਬਲ ਜਾਏ, ਗੁਣ ਸਾਂਝੀ ਤਿੰਨ ਸੋ ਕਰੀ ਹਰ ਨਾਮ ਤੇ ਆਏ, ਹਰ ਸੇਵੀ ਪਿਆਰਾ ਨਿਤ ਸੇਵ ਹਾਰੇ, ਸੁਖ ਪਾਏ ਬਲਹਾਰੇ ਸਤਿਗੁਰੂ ਤਿਸ ਜੇ ਜਿਨ ਸੋ ਜੀ ਪਾਏ। ਸਲੋਕ ਮਹੱਲਾ ਤੀਜਾ। ਪੰਡਿਤ ਮੈਲ ਨ ਚੁੱਕੇ ਜੇ ਵੇਦ ਪੜੈ ਜੁਗ ਚਾਰੇ, ਤ੍ਰੈਗੁਣ ਮਾਇਆ ਮੂਲ ਹੈ ਵਿੱਚ ਹੋਮੇ ਭਾਵ ਵਿਸਾਰ, ਪੰਡਿਤ ਭੁੱਲੇ ਦੂਜੇ ਲਾਗੇ ਮਾਇਆ ਵਗੈ ਵਪਾਰ, ਅੰਤਰ ਤਿਸਨਾ ਭੁੱਖੈ ਮੂਰਖ ਭੁੱਖਿਆ ਮੋਏ ਗੁਵਾਰ, ਸਤਿਗੁਰੂ ਸੇਵੇ ਸੁਖ ਪਾਇਆ ਸੱਚੇ ਸ਼ਬਦ ਵਿਚਾਰੇ, ਅੰਦਰੋਂ ਤਿਸਨਾ ਭੁੱਖ ਗਈ ਸੱਚੇ ਨਾਇ ਪਿਆਰ, ਨਾਨਕ ਨਾਮ ਰਤੇ ਸਹਿਜੇ ਰਜੇ ਜਿਨ੍ਹਾਂ ਹਰ ਕਿਆ ਅਵਤਾਰ। ਮਹੱਲਾ ਮਨਮੁਖ ਹਰ ਨਾਮ ਨ ਸੇਵਿਆ ਦੁੱਖ ਬਹੁਤਾ ਲਾਗਾ ਆਏ, ਅੰਤਰ ਗਿਆਨ ਅੰਧੇਰ ਹੈ ਸੁਧ ਨ ਕਾਈ ਪਾਏ, ਮਨ ਹੜ ਸਹਿਜ ਨ ਬੀਜੋ ਭੁੱਖਾ ਕੇ ਅੱਗੇ ਖਾਏ, ਨਾਮ ਥਾਣ ਵਿਸਾਰਿਆ ਦੂਜੇ ਲੱਗਾ ਜਾਏ, ਨਾਨਕ ਗੁਰਮੁਖ ਮਿਲੇ ਵਡਿਆਈਆਂ ਜੇ ਆਪੇ ਮੇਲ ਮਿਲਾਏ, ਪੌੜੀ ਹਰ ਰਸਨਾ ਹਰ ਜਸ ਗਾਵੇ ਕਰੀ ਸੁਹਾਵਨੀ, ਜੋ ਮਨ ਮਵੇ ਮਨ ਧਰਮ ਕਰ ਬੋਲੇ ਸਾਹਰ ਭਾਵਣੀ, ਜੋ ਗੁਰਮੁਖ ਚੱਖੇ ਸਾਧ ਸਾਤਰ ਬਤਾਵਣੀ, ਗੁਣ ਗਾਵੇ ਪਿਆਰੇ ਨਿਤ ਗੁਣ ਗਾਏ ਗੁਣੀ ਸਮਝਾਵਣੀ, ਜਿਸ ਹੋਵੇ ਆਪ ਦਿਆਲੇ ਸਾ ਸਤਿਗੁਰੂ ਗੁਰੂ ਬੁਲਾਵਣੀ। ਸਲੋਕ ਮਹੱਲਾ ਤੀਜਾ। ਹਸਤੀ ਸਿਰ ਜੋ ਅੰਕਸ ਹੈ ਅਹਿਰਣ ਜੋ ਸਿਰ ਦੈ, ਮਨ ਤਣਿਆ ਗਹਿਰਾ ਕੇ ਉਬੇ ਸਹਿਬ ਕਰੇ, ਗੁਰਮੁਖ ਆਪ ਨਿਵਾਰੀ ਸਭ ਜਾ ਸ੍ਰਿਸ਼ਟ ਕਾਲੇ, ਨਾਨਕ ਗੁਰਮੁਖ ਬੂਝੇ ਜਾ ਪੇ ਨਦਰ ਕਰੇ। ਮਹੱਲਾ ਤੀਜਾ। ਜਿਨ ਗੁਰਮੁਖ ਨਾਮ ਤੇ ਆਇਆ ਏ ਤੇ ਪ੍ਰਵਾਨ, ਨਾਨਕ ਕੁਲੂ ਧਾਰੇ ਆਪਣਾ ਦਰਗੇ ਪਾਵੇ ਮਾਣ ਪੌੜੇ, ਗੁਰਮੁਖ ਸਖੀਆਂ ਸਿੱਖ ਗੁਰੂ ਮੇਲ ਲਾਈਆਂ, ਇੱਕ ਗੁਰੂ ਇਸੇ ਇੱਕ ਸੇਵ ਗੁਰੂ ਪਾਸੇ ਗੁਰੂ ਘਰੇ ਲਾਈਆਂ, ਜਿਨ੍ਹਾਂ ਗੁਰੂ ਪਿਆਰਾ ਮਨ ਚਿੱਤ ਤਿਨਾ ਭਾਉ ਗੁਰੂ ਦੇਵ ਆਈਆਂ, ਗੁਰਸਿੱਖਾਂ ਕੋ ਪਿਆਰ ਗੁਰਮਿੱਤਾ ਪੁੱਤਾ ਭਾਈਆਂ, ਗੁਰਬਲ ਸਤਿਗੁਰੂ ਬੁੱਲ ਸਭ ਗੁਰੂ ਆ ਗੁਰੂ ਜੀਵ ਆਈਆਂ। ਸਲੋਕ ਮਹੱਲਾ ਤੀਜਾ। ਨਾਨਕ ਨਾਮ ਨਚੇਤਨੀ ਅਗਿਆਨੀ ਅੰਦਲੇ ਅਵਰੇ ਕਣਕ ਮਾਏ, ਜਮਦਰ ਬੱਦੇ ਮਾਰੀਏ ਫਿਰ ਵਿਸਤਾਮ ਆਏ ਪਛਾਏ। ਮਹੱਲਾ ਤੀਜਾ। ਨਾਨਕ ਸਤਿਗੁਰੂ ਸੇਵੇ ਆਪਣਾ ਸੇਜਣ ਸੱਚੇ ਪ੍ਰਵਾਨ, ਹਰ ਕੇ ਨਾ ਇਸ ਪਸਮਾਏ ਰਹਿ ਚੁੱਕਾ ਆਵਣ ਜਾਣ, ਪੌੜੀ ਸਾਹ ਧਾ ਧਨ ਸੰਕੇ ਮਾਇਆ ਸੰਚੇ ਅੰਤੇ ਦੁਖਦਾਈ, ਘਰ ਮੰਦਰ ਮਹਿਲ ਸਵਾਰੀਏ ਕੇ ਸਾਥ ਨ ਜਾਈ, ਹਰ ਰੰਗੀ ਤੁਰੀ ਨਿਤ ਪਾਲੀਏ ਕਿਤੇ ਕੰਮ ਨ ਆਈ, ਜਾਂ ਨਾ ਲਾਭੂ ਚਿਤ ਹਰ ਸੇ ਹਰ ਨਾਮ ਸਿਓ ਅੰਤ ਹੋਏ ਸਖਾਈ, ਜਾਂ ਨਾਨਕ ਨਾਮ ਤੇ ਗੁਰਮੁਖ ਸੁਖ ਪਾਈ। ਸਲੋਕ ਮਹੱਲਾ ਤੀਜਾ। ਬਿਨ ਕਰਮੈ ਨਾਉ ਨ ਪਾਈਏ ਪੂਰੇ ਕਰਮ ਪਾਏ ਜਾਏ, ਨਾਨਕ ਨਦਰ ਕਰੇ ਜੇ ਆਪਣੀ ਤਾਂ ਗੁਰਮਤਿ ਮੇਲ ਮਿਲਾਏ। ਮਹੱਲਾ ਪਹਿਲਾ। ਇੱਕ ਦੱਜਾ ਇੱਕ ਦੱਬੀਏ, ਇੱਕ ਨਾ ਕੁੱਤੇ ਖਾਏ, ਇੱਕ ਨਾ ਇੱਕ ਪਾਣੀ ਵੀ ਸੁੱਟੇ, ਉਹ ਸੁੱਟੀਏ ਇੱਕ ਪੀ ਫਿਰ ਹੱਸਣ ਪਾਏ, ਨਾਨਕ ਨਾ ਜਾਪੇ ਕਿਤੇ ਜਾਏ ਸਮਾਏ ਪੌੜੀ, ਤਿਨਕਾ ਖਾਧਾ ਪਹਿਨਦਾ ਪਾਇਆ ਸਭ ਪਵਿੱਤ ਹੈ, ਜੋ ਨਾਮ ਹਰ ਰਾਤੇ ਤਿਨਕੇ ਘਰ ਮੰਦਰ ਮਹਿਲ ਸਵਰਾਈ ਸਭ ਪਵਿੱਤ ਹੈ, ਜਿਨੀ ਗੁਰਮੁਖ ਸੇਵਕ ਸਿੱਖ ਸਿਆ ਵਿਆਹ ਤਜਾ ਵਰਸਾਤੇ, ਤਿਨਕੇ ਤੁਰੇ ਜੀਨ ਫੁਰ ਗੀਰ ਸਭ ਪਵਿੱਤ ਹੈ, ਜਿਨੀ ਗੁਰਮੁਖ ਸਿੱਖ ਸਾਧ ਸੰਤ ਪੜਿਆ ਚੜ੍ਹ ਜਾਤੇ, ਤਿਨਕੇ ਕਰਮ ਧਰਮ ਕਾਲ ਸਭ ਪਵਿੱਤ ਹੈ, ਜੋ ਬੋਲੇ ਹਰ ਹਰ ਰਾਮ ਨਾਮ ਹਰ ਸਾਤੇ, ਜਿਨਕੇ ਪੋਤੇ ਪੁਨੈ ਸੇ ਗੁਰਮੁਖ ਸਿੱਖ ਗੁਰੂ ਪੈ ਜਾਤੇ। ਸਲੋਕ ਮਹੱਲਾ ਤੀਜਾ। ਨਾਨਕ ਨਾਮ ਕੁੱਥਿਆ ਹਲ ਪਲ ਸਭ ਜਾਏ, ਜਪਤਾ ਸੰਜਮ ਸਭ ਫਿਰ ਲਿਆ ਮੁੱਠੀ ਦੂਜੇ ਫਾਏ, ਜਮਦਰ ਬੱਦੇ ਮਾਰੀਏ ਬਹੁਤੀ ਮਿਲਿਆ ਸਜਾਏ। ਮਹੱਲਾ ਤੀਜਾ। ਸੰਤਾਂ ਨਾਲ ਵੈਰ ਕਮਾਉਂਦੇ ਦੁਸ਼ਟਾਂ ਨਾਲ ਮੋਹ ਪਿਆਰ, ਅੱਗੇ ਪਿੱਛੇ ਸੁਖਣਾ ਹੀ ਮਰਜਨ ਮੈਂ ਵਾਰ ਵਾਰੇ, ਤਿਸਨਾ ਕਦਨਾ ਬੂਝੇ ਅੰਦਰ ਦੁਖਦਾ ਹੋਏ ਪਵਾਰ, ਮੋਹ ਕਾਲੇ ਤਿਨ ਨਿੰਦਕਾ ਤੇ ਸੱਚੇ ਦਰਬਾਰ, ਨਾਨਕ ਨਾਮ ਹੁਣਿਆ ਨਾ ਵਾਰ ਨਾ ਪਾਰ ਪਾਉ, ਜੋ ਹਰ ਨਾਮ ਤੇ ਆਇੰਦੇ ਸੇ ਹਰ ਹਰ ਨਾਮ ਤੇ ਮਨ ਮਾਏ, ਜਿਨ੍ਹਾਂ
ਮਨ ਚ ਤੇ ਕਰਾ ਦਿਆ ਤਿੰਨਾ ਇੱਕ ਸਬੰਧ ਦੂਜਾ ਕੋ ਨਾਹੀ ਸਹੀ ਪੁਰਖ ਹਰ ਸੇਮ ਦੇ ਜਿਨ ਧੁਰਪੁਰ ਮਸਤਕ ਲੇਖ ਲਿਖਾਏ ਹਰ ਕੇ ਗੁਣਤ ਗਾਮ ਦੇ ਹਰ ਗੁਣ ਗਾਏ ਗੁਣੇ ਸਮਝਾਹੀ ਵਡਿਆਈ ਵੱਡੀ ਗੁਰਮੁਖਾ ਗੁਰਪੂਰੇ ਹਰ ਨਾਮ ਸਮਾਏ ਸਲੋਕ ਮਹੱਲਾ ਤੀਜਾ ਸਤਿਗੁਰੂ ਕੀ ਸੇਵਾ ਗਾਕੇ ਸਿੱਧੀ ਜੇ ਆਉ ਗੁਆਏ ਸਭ ਮਰੈ ਫਿਰ ਨਾ ਮਰੈ ਤਿਆ ਤਾਂ ਸੇਵਾ ਪਵੇ ਸਭ ਥਾਏ ਪਰਸ ਪਰਸੇ ਪਰਸ ਹੋਏ ਸਤ ਰਹਿ ਲਿਵਲਾਏ ਜਿਸ ਪੂਰਵ ਹੋਏ ਲਿਖਿਆ ਤੇ ਸਤਿਗੁਰੂ ਮਿਲੇ ਪ੍ਰਵੇ ਆਏ ਨਾਨਕ ਗਣ ਤੇ ਸੇਵਕ ਨਾ ਮਿਲੇ ਜਿਸ ਬਖਸ਼ੇ ਸੋ ਪਵੇ ਥਾਏ ਮਹੱਲਾ ਤੀਜਾ ਮਹਿਲ ਇੱਕ ਮਹਿਲ ਨਾ ਜਾਣਨੀ ਮੂਰਖ ਆਪਣੇ ਸਵਾਹੇ ਸ਼ਬਦ ਚਿੰਨ੍ਹ ਤਾਂ ਮਹਿਲ ਹੈ ਜੋਤੀ ਜੋਤ ਸਮਾਏ ਸਦਾ ਸੱਚੇ ਕਾ ਭਾਉ ਮਨ ਵਸੈ ਤਾਂ ਸਭਾ ਸੋਜੀ ਪਾਏ ਸਤਿਗੁਰੂ ਆਪਣੇ ਘਰ ਵਰਤਦਾ ਪਹਿਲੇ ਮਿਲਾਏ ਨਾਨਕ ਸਤਿਗੁਰ ਮਿਲਿਆ ਸਭ ਪੂਰੀ ਪਏ ਜਿਸਨੂੰ ਕਿਰਪਾ ਕਰੇ ਰਜਾਏ ਪੌੜੇ ਧੰਨ ਧੰਨ ਭਾਗ ਤਿੰਨਾ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਤਿਆ ਧੰਨ ਧੰਨ ਭਾਗ ਤਿੰਨਾ ਸੰਤ ਜਨਾ ਜੋ ਹਰ ਜਸ ਸੁਣੇ ਸੁਣਦੇ ਆ ਧੰਨ ਧੰਨ ਭਾਗ ਤਿੰਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਿਣ ਬਣਦੇ ਆ ਧੰਨ ਧੰਨ ਭਾਗ ਤਿੰਨਾ ਗੁਰਮੁਖ ਜੋ ਗੁਰਸਿੱਖ ਲੈ ਮਨ ਜਿਣਦੇ ਆ ਸਭ ਦੂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਨੀ ਸਿੱਖ ਪੜ੍ਹਦੇ ਆ ਸਲੋਕ ਮਹੱਲਾ ਚ ਤੀਜਾ ਬ੍ਰਹਮ ਬਿੰਦੇ ਤਿਸਦਾ ਬ੍ਰਹਮ ਤ੍ਰੈ ਸ਼ਬਦ ਲਿਵ ਲਾਏ ਨਾਮ ਨਿਧੀ ਅਠਾਰਾਂ ਸਿੱਧੀ ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੇ ਸਦਾ ਵਸਾਇ ਬਿਨ ਸਤਿਗੁਰੂ ਨਾਉਣ ਪਾਈਏ ਬੁੱਝੋ ਕਰ ਵਿਚਾਰ ਨਾਨਕ ਪੂਰੇ ਭਾਗ ਸਤਿਗੁਰੂ ਮਿਲਿਆ ਸੁਖ ਪਾਏ ਜੁਗ ਚਾਰ ਮਹੱਲਾ ਤੀਜਾ ਕਿਆ ਗਭਰੂ ਕਹਿ ਬਿਰਧ ਹੈ ਮਾਨੋ ਕੁ ਤ੍ਰਿਸ਼ਨਾ ਭੁੱਖ ਨਾ ਜਾਏ ਸ਼ੰਗੁਰਮੁਖ ਸ਼ਬਦ ਦੇ ਸਤਿ ਰਤੇ ਅਸੀ ਤਲੋਇਆ ਗੁਆਏ ਅੰਦਰੋਂ ਅੰਦਰ ਤ੍ਰਿਵ ਸੰਤੋਖਿਆ ਫਿਰ ਭੁੱਖ ਨਾ ਲਾਗੇ ਆਏ ਨਾਨਕ ਜੇ ਗੁਰਮੁਖ ਕਰੇ ਸੋ ਪ੍ਰਵਾਨ ਹੈ ਜੋ ਨਾਮ ਰਹੇ ਲਿਵ ਲਾਏ ਪੌੜੀ ਹਰੋਂ ਬਲਹਾਰੇ ਤਿੰਨ ਕੋ ਜੋ ਗੁਰਮੁਖ ਸਿੱਖਾਂ ਜੋ ਹਰ ਨਾਮ ਤੇ ਆਏ ਤਿੰਨ ਦਰਸ਼ਨ ਭੀਕਾਂ ਸੁਣ ਕੀਰਤਨ ਗੁਰੂਆਂ ਹਰ ਜਸਮਨ ਲਿਖਾਂ ਹਰ ਨਾਮ ਸਲਾਈ ਰੰਗ ਸੋ ਸਭ ਕੁਲੀ ਕਰਿਕਾ ਧਨ ਧਨ ਸੁਹਾਵਾ ਸੋ ਸ੍ਰੀ ਥਾਨ ਜਿੱਥੇ ਮੇਰਾ ਗੁਰ ਧਰੇ ਵਿਖਾ ਸਲੋਕ ਮਹੱਲਾ ਤੀਜਾ ਗੁਰ ਬਿਨ ਗਿਆਨ ਨਾ ਹੋਵੇ ਨਾ ਸੁਖ ਸਿਮਣਿਆ ਏ ਨਾਨਕ ਨਾਮ ਹੁਣੇ ਮਨਮੁਖੀ ਜਾ ਸੰਜਨ ਗੁਆਏ ਮਹੱਲਾ ਤੀਜਾ ਸੇ ਸਾਧਕ ਨਾਮ ਇਹਨੂੰ ਸਭ ਲੋਕ ਖੋਜਦੇ ਥੱਕ ਰਹੇ ਲਿਵ ਲਾਏ ਬਿਨ ਸਤਿਗੁਰੂ ਬਿਨ ਨਾ ਪਾਇਓ ਗੁਰਮੁਖ ਮਿਲੇ ਮਿਲਾਏ ਬਿਨ ਲਾਵੇ ਭੈਣ ਕਾ ਸਾ ਪਾਤ ਹੈ ਤਿਕ ਸਿੱਧੀ ਤਿਕ ਸਕਰਮਾਤ ਸਾਖ ਸਿੱਧ ਸਾਕਰਮਾਤ ਹੈ ਆਚੰਦ ਕਰੇ ਜਿਸ ਦਾਤ ਨਾਨਕ ਗੁਰੂ ਕਾਰਨਾ ਮਨ ਵਸੇ ਹਸ ਦੇ ਕਰਮਾਤ ਪੌੜੀ ਹਮ ਢਾਡੀ ਹਰ ਪ੍ਰਭੁ ਜੋਖਸ਼ ਖਸਮ ਕੇ ਨਿਤ ਗਾਵੇ ਹਰ ਗੁਣ ਸੰਤਾ ਹਰ ਕੀਰਤਨ ਕਰੇ ਹਰ ਜਾ ਸੁਣਾ ਤਿਸ ਕਬਲਾ ਕੰਤਾ ਹਰ ਦਾਤਾ ਸਭ ਜਗਤ ਵਿਖਾਰੇ ਮੰਗ ਜਨ ਜਨਤਾ ਹਰ ਦੇਵ ਦਾਨ ਦਿਆਲ ਹੋਏ ਵਿੱਚ ਪਾਤਰ ਕ੍ਰਮ ਜਨਤਾ ਜਾਂ ਨਾਨਕ ਨਾਮ ਤੇ ਆਇਆ ਗੁਰਮੁਖ ਧਨਵੰਤਾ ਸਲੋਕ ਮਹੱਲਾ ਤੀਜਾ ਪੜ੍ਹਨ ਦਾ ਪੁਣਨਾ ਸੰਸਾਰ ਕੀ ਕਾਰ ਹੈ ਅੰਦਰ ਤਿਸ਼ਨਾ ਵਿਕਾਰ ਹੋਮ ਮੈਂ ਵਿੱਚ ਸਭ ਪੜ੍ਹ ਥੱਕੇ ਦੂਜੇ ਭਾਏ ਕੁਆਰੇ ਸੋ ਪੜਿਆ ਸੋ ਪੰਡਤ ਵੀਨਾ ਗੁਰੂ ਸ਼ਬਦ ਕਰੇ ਵਿਚਾਰੇ ਅੰਦਰ ਖੋਜੇ ਤਤ ਲੈ ਪਾਏ ਮੁਖ ਦੁਆਰੇ ਗੁਣਦਾਨ ਹਰ ਪਾਇਆ ਸਹਿਜ ਕਰੇ ਵਿਚਾਰ ਧੰਨ ਵਪਾਰੀ ਨਾਨਕਾ ਜਿਸ ਗੁਰਮੁਖ ਨਾਮ ਧਾਰ ਮਹੱਲਾ ਤੀਜਾ ਬਿਨ ਮਨ ਮਾਰੇ ਕੋਈ ਨਸੀ ਜੀ ਵੇਖੋ ਕੋ ਲਿਵ ਲਾਏ ਭੇਖ ਤਾਰੀ ਪੇ ਤੀਰਥੀ ਪਵ ਤਕੇ ਨਾ ਇਹ ਮਨ ਮਾਰਿਆ ਜਾਏ ਗੁਰਮੁਖ ਇਹ ਮਨ ਜੀਵਤ ਮਰੇ ਸਤ ਰਹਿ ਲਿਵ ਲਾਏ ਨਾਲ ਕਿਸ ਮਨ ਕੀ ਮਲਿਓ ਤਰੈ ਹੁਮੈ ਸ਼ਬਦ ਚਲਾਏ ਪੌੜੀ ਹਰ ਹਰ ਸੰਤ ਮਿਲੋ ਮੇਰੇ ਭਾਈ ਹਰ ਨਾਮ ਦ੍ਰਿੜਾਵੇ ਕਿਨਕਾ ਹਰ ਹਰ ਸ਼ਿੰਗਾਰ ਬਣਾਓ ਹਰ ਜਾਣੇ ਹਰ ਕਾਪੜ ਪਹਿਰੋ ਕਿਨਕਾ ਸ਼ਿੰਗਾਰ ਮੇਰੇ ਪ੍ਰਭਾਵੇ ਹਰ ਲਾਗੇ ਪਿਆਰਾ ਪ੍ਰੇਮਿਕਾ ਪ੍ਰੇਮਿਕਾ ਹਰ ਹਰ ਨਾਮ ਬੋਲੋ ਦਿਨ ਰਾਤੀ ਸਭ ਕੁਲੇ ਘੱਟ ਇੱਕ ਪਲਕਾ ਹਰ ਹਰ ਦਿਆਲ ਹੋਵੇ ਜਿਸ ਉੱਪਰ ਸੋ ਗੁਰਮੁਖ ਹਰ ਜਾਵੇ ਜਿਨਕਾ ਸਲੋਕ ਮਹੱਲਾ ਤੀਜਾ ਜਨਮ ਜਨਮ ਕਿਸ ਮਨ ਕੋ ਮਨ ਲਾਗੀ ਕਿਆਲਾ ਹੋਆ ਸਿਆ ਖੰਨ ਲਈ ਧੋਤੀ ਉਜਲੀ ਨਾ ਹੋਵੇ ਜੈ ਸੋ ਧੋਵਣ ਪਾਓ ਗੁਰਪ੍ਰਸਾਦ ਜੀਵਤ ਮਰੇ ਰੋਟੀ ਵੈ ਬੰਤ ਬਦਲਾ ਨਾਨਕ ਮਹਿਲ ਨਾ ਚੁੱਕੈ ਮਹਿਲ ਨਾ ਲੱਗੀ ਨਾ ਫਿਰ ਜੂਨੀ ਪਾਓ ਮਹੱਲਾ ਤੀਜਾ ਚੌਹ ਜੁਗੀ ਕਲਕਾਲੀ ਕਾਂਢੀ ਇੱਕ ਉਦਮ ਪਦੇ ਜਗਮ ਜੁਗਮਾਏ ਗੁਰਮੁਖ ਹਰ ਕੀਰਤ ਬਲ ਪਾਇਆ ਜਿਨ ਕੋ ਹਰ ਲਿਖ ਪਾਏ ਨਾਲ ਗੁਰਪ੍ਰਸਾਦੀ ਅਣ ਦਿਨ ਭਗਤ ਹਰ ਉਚਰੈ ਹਰ ਭਗਤੀ ਮਾਏ ਸਮਾਏ ਪਾਉ ਹਰ ਹਰ ਮੇਲ ਸਾਧਨ ਸੰਗਤ ਮੁਖ ਬੋਲੀ ਹਰ ਹਰ ਭਲੀ ਬਾਣੇ ਹਰ ਗੁਣ ਗਵਾ ਹਰ ਨਿਤ ਚੜਵਾ ਗੁਰਮਤੀ ਹਰ ਅੰਗ ਸਦਾ ਮਾਨੇ ਹਰ ਜਪ ਜਪ ਔਖਤ ਖਾਦਿਆਂ ਸਾਰੂ ਖੁਆਦੇ ਦੁੱਖਾਂ ਕਾਨ ਜਿਨ੍ਹਾਂ ਸਾਸ ਗ੍ਰਾਸ ਨ ਵਿਸਰੇ ਸੇ ਹਰ ਜਨ ਪੂਰੇ ਸਹੀ ਜਾਣ ਜੋ ਗੁਰਮੁਖ ਆਰਾਦ ਤੇ ਤਿੰਨ ਝੂਕੀ ਜੰਕੀ ਜਗਤ ਕਾਨ ਸਲੋਕ ਮਹੱਲਾ ਤੀਜਾ ਰੇ ਜਨਮ ਸਾਰੇ ਦੁੱਬਿਆ ਸੁੱਤਿਆਂ ਗਈ ਵਿਹਾਏ ਸਤਿਗੁਰੂ ਕਾ ਸ਼ਬਦ ਸੁਨਣਾ ਜਾਗੇ ਅੰਤਰਣ ਉਪਜੋ ਚਾਵ ਸਰੀਰ ਜਲੋ ਗੁਣ ਬਾਹਰਾ ਜੋ ਗੋਰੀ ਘਾਰੀ ਕੁਮਾਰ ਜਗ ਜਲੰਧਾ ਡਿੱਠ ਮੈਂ ਹੂੰ ਮੈਂ ਦੂਜੇ ਪਾਏ ਨਾਨਕ ਗੁਰ ਸੁਗੁਰ ਸੁਨਾਈ ਬੁਰੇ
ਸੱਚ ਮਨ ਸ਼ਬਦ ਤੇ ਆਏ ਮਹੱਲਾ ਤੀਜੇ ਸ਼ਬਦ ਅਤੇ ਹੁਮੇ ਗਏ ਸੁਭਾਵੰਤੀ ਨਾਰੇ ਫਿਰ ਕੇ ਭਾਣੇ ਸਦਾ ਚਲੇ ਧਾਵਣਿਆ ਸਿੰਗਾਰੇ ਸੇ ਸਹਾਇ ਸਦਾ ਬਿਲਾਵੇ ਹਰ ਹੋਰ ਪਾਇਆ ਨਾਲ ਨਾ ਹਰ ਮਰੇ ਨਾ ਕਦੇ ਦੁੱਖ ਲਾਗੇ ਸਦਾ ਸੁਹਾਗਣ ਨਾਰੀ ਨਾਨਕ ਹਰ ਪ੍ਰਭ ਮੇਲ ਲੈ ਮੇਲੀ ਗੁਰ ਕੇ ਦਾ ਪਿਆਰ ਪੌੜੀ ਜਿਨਾ ਗੁਰ ਗੋ ਪਿਆ ਆਪਣਾ ਤੇ ਨਰ ਬੁਰੇ ਆਰੀ ਹਰ ਜੋ ਤਿਨ ਕਾ ਦਰਸ਼ਨ ਨਾ ਕਰਿਓ ਪਾਪ ਸਟ ਹਥਿਆਰੀ ਉਹ ਘਰ ਘਰ ਫਿਰ ਇੱਕ ਸੁੱਧ ਮਣ ਜੋ ਧਰਕਟ ਨਾਰੀ ਵੜ ਭਾਗੀ ਸੰਗਤ ਗੁਰੇ ਭਾਗੀ ਸੰਗਤ ਗੁਰੇ ਗੁਰਮੁਖ ਸਵਾਰੀ ਹਰ ਮੇਲੋ ਸਤਿਗੁਰ ਦਿਆ ਕਰ ਗੁਰ ਕੋਗਲ ਹਾਰੀ ਸਲੋਕ ਮਹੱਲਾ ਤੀਜਾ ਗੁਰ ਸੇਵਾ ਤੇ ਗੁਰਜੇ ਫਿਰ ਦੁੱਖ ਨਾ ਲਾਗੇ ਹੈ ਜੰਮਣ ਮਰਨਾ ਮਿਟ ਗਿਆ ਕਾਲੇ ਕਾਗਜਨ ਵਸਾਏ ਹਰ ਸੇਤੀ ਮਨ ਲਵਰਿਆ ਸੱਚੇ ਰਹਿ ਸਮਾਏ ਨਾਨਕ ਹੋਂ ਬਲਹਾਰੀ ਤਿਨ ਕੋ ਜੋ ਚੱਲਣ ਸਤਿਗੁਰੂ ਹਾਏ ਮਹੱਲਾ ਤੀਜਾ ਬਿਨ ਸਤਿਗੁਰ ਬਿਨ ਸ਼ਬਦੇ ਸੁੱਧ ਨਾ ਹੋਵੇ ਜਨੇ ਕਰੇ ਸਿੰਗਾਰੇ ਫਿਰ ਕੀ ਸਾਰਨ ਜਾਣੇ ਦੂਜੇ ਭਾਵ ਪਿਆਰ ਸਾਖ ਸਤ ਸਕੁ ਲਖਣੀ ਨਾਨਕ ਨਾਰੀ ਵਿੱਚ ਕੁਨਾਰ ਪੌੜੀ ਹਰ ਹਰ ਆਪਣੇ ਦਇਆ ਕਰ ਹਰ ਬੋਲੀ ਬੈਣੀ ਹਰ ਨਾਮ ਤੇ ਆਈ ਰੁਚਨਾ ਹਰ ਲਾਹਾ ਲੈਣੀ ਜੋ ਜਪਦੇ ਹਰ ਹਰ ਦਿਨ ਸਰਾ ਤਿਨ ਹੋਂ ਕੁਰ ਬੈਣੀ ਜਿਨ੍ਹਾਂ ਸਤਿਗੁਰੂ ਮੇਰਾ ਰਾਧਿਆ ਮਿਆਰਾ ਪਿਆਰਾ ਰਾਧਿਆ ਤਿਨ ਜਨ ਦੇਖਾ ਨੈਣੀ ਓਂ ਵਾਰੇ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਾ ਮੇਲਿਆ ਸੈਣੀ ਸਲੂਕ ਮਹੱਲਾ ਚੌਥਾ ਹਰ ਦਾਸਨ ਸਿਉ ਪਿਤ ਪ੍ਰੀਤ ਹਰ ਦਾਸਨ ਕੋ ਮਿਤ ਹਰ ਦਾਸਨ ਕੇ ਵਸ ਹੈ ਜੁ ਜੰਤੀ ਕੇ ਵਸ ਜੰਤੇ ਹਰ ਕੇ ਦਾਸ ਹਰ ਧਿਆਇਂਦੇ ਕਰ ਪ੍ਰੀਤਮ ਸੋ ਨੇ ਕਰ ਕਿਰਪਾ ਕਿਰਪਾ ਕਰਕੇ ਸੁਣੋ ਪ੍ਰਭ ਸਭ ਜਗ ਮੈਂ ਵਰਸੈ ਮੈਂ ਜੋ ਹਰ ਦਾਸਨ ਕੀ ਉਸਤਤ ਕਰੈ ਉਸਤਤ ਐਸਾ ਹਰ ਕੀ ਵਡਿਆਈ ਆਪਣੀ ਵਡਿਆਈ ਭਾਵਦਾ ਜਨ ਕਾ ਜੈਕਾਰ ਕਰਾਏ ਸੋ ਹਰ ਜਨ ਨਾਮ ਤੇ ਆਇੰਦਾ ਹਰ ਹਰ ਜਨ ਸਿੱਖ ਸਮਾਨ ਜਾਂ ਨਾਨਕ ਹਰ ਕਾ ਦਾਸ ਹੈ ਹਰ ਪੈਜ ਰੱਖੋ ਭਗਵਾਨ ਮਹੱਲਾ ਚੌਥਾ ਨਾਨਕ ਪ੍ਰੀਤ ਲਾਏ ਤਿਨ ਸਾਚੈ ਤਿਸ ਨੂੰ ਰਹਿ ਨਾ ਜਾਏ ਸਤਿਗੁਰ ਮਿਲੇ ਤਾਂ ਪੂਰਾ ਭਾਈ ਹਰ ਅਸਰ ਅਸਰ ਸਾਹਿਬ ਰਹਿਣ ਦਿਨਸ ਪ੍ਰਭਾ ਤੂੰ ਹੀ ਕਾਮਨਾ ਜੀ ਜਨ ਸਰਬੱਤ ਨਾ ਉਤਰਾ ਧਿਆਵਨਾ ਤੂੰ ਦਾਤਾ ਦਾਤਾ ਹਰ ਤੇਰਾ ਦਿੱਤਾ ਕਾਮਨਾ ਭਗਜਨਾ ਕੇ ਸੰਗ ਭਾਵ ਗੁਆਵਨਾ ਜਾਂ ਨਾਨਕ ਸਦ ਬਲਹਾਰੇ ਬਲ ਬਲ ਜਾਵਨਾ ਸਲੂਕ ਮਹੱਲਾ ਚ ਅੰਤਰ ਗਿਆਨ ਭਈ ਮਤ ਮਧਮ ਸਤਿਗੁਰ ਕੀ ਪ੍ਰਤੀਤ ਨਾਈ ਅੰਦਰ ਕਪਟ ਖਾਉ ਕਪਟੋ ਕਰ ਜਾਣੇ ਕਪੜੇ ਕਵੇ ਕਪਾਏ ਸਤਿਗੁਰ ਕਾ ਭਾਣਾ ਚਿਤ ਨ ਆਵੇ ਆਪਣੇ ਸਵਾਏ ਫਿਰਾਹੀ ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸ਼ਬਦ ਸਮਾਏ ਪਾਉ ਮਹੱਲਾ ਚੌਥ ਮਾਨ ਮੁਖ ਮਾਇਆ ਮੋਵੇ ਆਪੇ ਦੂਜੇ ਪਾਏ ਮਨੋ ਆਥਿਰ ਨਾਹੇ ਅਣ ਦਿਨ ਜਗਤ ਜਲਤ ਰਹਿ ਦਿਨ ਰਾਤੀ ਹੋਮੇ ਖਵੇ ਕਪਾਏ ਅੰਤਰ ਲੋ ਮਹਾਂ ਦੁਖ ਮਹਾਂ ਗੁਬਾਰਾ ਤਿਨਕੇ ਨਿਪ ਨ ਕੋਈ ਜਾਏ ਕੋਈ ਆਪ ਦੁਖੀ ਸੁਖ ਗੁਣ ਪਾਵੈ ਜਨਮ ਮਰੇ ਫਿਰਿਆ ਜਨਮ ਮਰੇ ਮਰ ਜਾਹੇ ਨਾਨਕ ਬਖਸ਼ ਮਿਲਾਏ ਪ੍ਰਭ ਸਾਚਾ ਜੇ ਗੁਰਚਰਨੀ ਚਿਤ ਲਾਏ ਪੌੜ ਸੰਤ ਭਗਤ ਪੁਰਵਾਨ ਜੋ ਪ੍ਰਭ ਪਾਇਆ ਸੇ ਵਿਚੱਖਣ ਜੰਤ ਜਿਨੀ ਹਰ ਤਿਆਇਆ ਅੰਮ੍ਰਿਤ ਹਰ ਕਾ ਨਾਮ ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ ਸਮਝਣਾ ਕੀ ਧੂਪ ਮਸਤਕ ਲਾਇਆ ਨਾਨਕ ਭਏ ਪੁਨੀਤ ਅਰ ਤੀਰਥ ਨਹਾਏ ਆ ਸਲੂਕ ਮਹੱਲਾ ਚੌਥਾ ਗੁਰਮੁਖੀ ਅੰਤਰ ਸ਼ਾਂਤ ਹੈ ਮਨ ਦਾ ਨਾਮ ਸਮਾਏ ਨਾਮ ਉਚਿਤ ਨਾਮ ਪੜੇ ਨਾਮ ਰਹੇ ਲਿਉ ਲਾਏ ਮਾਏ ਨਾਮ ਪਦਾਰਥ ਪਾਇਆ ਚਿੰਤਾ ਗਈ ਬੁਲਾਏ ਸਤਿਗੁਰ ਮਿਲਿਆ ਨਾਮ ਉਪਜੇ ਤਿਸ ਨਾ ਭੁੱਖ ਸਭ ਜਾਏ ਨਾਨਕ ਨਾਮੇ ਰਤਿਆ ਨਾਮ ਪੱਲੇ ਪਾਏ ਮਹੱਲਾ ਚੌਥਾ ਸਤਿਗੁਰ ਪੁਰਖੇ ਜੇ ਮਾਰਿਆ ਭਰਮ ਭਰਮੇ ਆ ਘਰ ਛੋੜ ਗਿਆ ਉਸ ਪਿੱਛੇ ਵੱਜੇ ਫੱਕੜੀ ਮੋਕਾਲਾ ਅੱਗੇ ਭਇਆ ਉਸ ਅਰਲ ਪਰਲ ਅਰਲ ਬਰਲ ਮੋਹ ਨਿਕਲੇ ਨੀ ਝੱਗੂ ਝੱਗੂ ਸੁੱਟਦਾ ਮੂਆ ਕਿਆ ਹੋਵੇ ਕਿਸੇ ਹੀ ਦੇ ਕੀਤੇ ਜਾਂ ਧੋਰੇ ਕਿਰਤ ਉਸਦਾ ਇਹੋ ਜਿਹਾ ਪਏ ਜਿੱਥੇ ਹੋ ਜਾਏ ਤਿੱਥੇ ਉਹ ਝੂਠਾ ਕੂੜ ਬੋਲ ਕਿਸੇ ਨਾ ਬੋਲੇ ਕਿਸੇ ਨਾ ਭਾਵੇ ਹੋਵੇ ਵੇਖੇ ਬੜੇ ਵੇਖੋ ਬੜੇ ਭੈ ਵਡਿਆਈ ਸੰਤੋਖ ਸਵਾਮੀ ਕੀ ਆਪਣੇ ਕੀ ਜੈਸਾ ਕੋਈ ਕਿਰੇ ਤੈਸਾ ਕੋਈ ਭਾਵੇ ਇਹ ਬ੍ਰਹਮ ਵਿਚਾਰ ਹੋਏ ਦਰ ਦਰ ਸਾਚੇ ਅੱਗੋ ਦੇ ਜਾਂ ਨਾਮ ਕੇ ਆਖ ਸੁਣਾਵੇ ਪਵੇ ਗੁਰ ਸਾਚੇ ਬੱਧਾ ਤੇ ਰਖਵਾਲੇ ਗੁਰ ਜਿੱਤੇ ਪੂਰਨ ਹੋਏ ਆਸ ਗੁਰ ਚਰਨੀ ਮਨ ਲਿੱਤੇ ਗੁਰ ਕਿਰਪਾਲ ਬੇਅੰਤੇ ਅਵਗੁਣ ਸਭ ਖਤੇ ਗੁਰੇ ਆਪਣੀ ਕਿਰਪਾ ਧਾਰੇ ਆਪਣੇ ਘਰ ਲਿੱਤੇ ਨਾਮ ਸਦ ਬਲਹਾਰੇ ਜੇ ਗੁਰ ਕਹੇ ਗੁਣ ਇੱਤੇ ਸਲੋਕ ਮਹੱਲਾ ਪਹਿਲਾ ਤਾਂ ਕਿਰ ਜਾਏ ਲਿਖੇ ਲਿਖਿਆ ਪਾਏ ਅਬ ਕਹਿ ਕੀ ਜੇ ਪਾਂਡੇ ਹੁਕਮ ਹੋਆ ਹਾਸਲ ਤਦ ਹੋਏ ਨਿਬੜਿਆ ਹੰਡਿਆ ਜੀ ਕਮਾਉਂਦੇ ਮਹੱਲਾ ਜੀ ਨੱਕ ਨੱਥ ਖਸਮਾਤ ਕੀਰਤ ਥੱਕੇ ਦੇ ਜਹਾਂ ਦਾਣੇ ਤਹਾਂ ਕਾਣੇ ਨਾਨਕਾ ਸਾਚੇ ਬਾਣੀ ਸਭੋ ਗੱਲਾਂ ਆਪ ਤੜ ਬਹਾ ਲਿਓਣੇ ਆਪੇ ਰਚਨ ਚਾਇਆ ਪੇ ਘਾ ਲਿਓਣੇ ਆਪੇ ਦਿਨ ਤਲਬ ਪਾਇਆ ਆਪ ਰਖਾ ਲੈਣ ਦਾਸ ਰੱਖੇ ਕੰਡ ਲਾਏ ਨਦਰ ਨਿਹਾਲ ਲਿਓਣੇ ਨਾਨਕ ਭਗਤਾਂ ਸਦਾਨੰਦ ਭਾਉ ਦੂਜਾ ਜਾ ਲੈਣ ਸਲੋਕ ਮਹੱਲਾ ਤੀਜਾ ਹੀ ਮਨ ਹਰ ਜੀ ਧਿਆਏ ਤੂੰ ਇੱਕ ਮਣ ਚਿਤ ਭਾਏ ਹਰ ਕੇ ਸਦਾ ਸਦਾ ਫੜੇ ਆਈਆਂ ਦੇ ਨਾ ਪੁੱਛੋ ਤਾਏ ਹੋਂ ਹਰ ਕੇ ਸਦ ਬਲਹਾਰ ਨੇ ਜਿਸ ਸੁਖ ਪਾਏ ਨਾਨਕ ਗੁਰਮੁਖ ਮਿਲ ਰਹੇ ਹੋਂ ਮੈਂ ਸ਼ਬਦ ਲਾਏ ਮਹੱਲਾ ਤੀਜਾ ਆਪੇ ਸੇਵਾ ਲਾਇਣੇ ਆਪੇ ਬਖਸ਼ ਕਰੇ ਸਭਨਾ ਕਾਮ ਆਪ ਆਪੇ ਸਾਰ ਕਰੇ
ਨਾਨਕ ਨਾਮ ਧਿਆਇ ਨੇ ਤਿੰਨ ਨਿਜ ਘਰ ਵਾਸ ਹੈ, ਜੁਗ ਜੁਗ ਸੋਭਾ ਹੋਏ ਪੌੜੇ। ਤੂੰ ਕਰਨ ਕਰਨ ਸਮਰਾਤੈ ਕਰਤੇ, ਮੈਂ ਤੁਝ ਬਣਿਆ ਵਰਣਾ ਕੋਈ, ਤੁਦੇ ਆਪੇ ਸਿੱਠ ਸਿਰ ਜੀ ਆਪੇ ਹੁਣ ਗਾਏ। ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋਈ, ਵਡਿਆਈ ਗੁਰਮੁਖ ਦੀ ਪ੍ਰਭ ਹਰ ਪਾਵੇ ਸੁਆਏ। ਗੁਰਮੁਖ ਨਾਨਕ ਰਾਧਿਆ ਸਭ ਆਖੋ ਧਨ ਧਨ ਧਨ ਗੁਰ ਸੋਈ ਸ਼ੁੱਧ। ਗੁਰਮੁਖ ਨਾਨਕ ਰਾਧਿਆ ਸਭ ਆਖੋ ਧਨ ਧਨ ਧਨ ਗੁਰ ਸੋਈ ਸ਼ੁੱਧ।

ਸਿਮਰਤ ਸਭ ਕਿਲ ਵਿਖਨਾਸ ਹੈ। ਗੁਰ ਸਿਮਰਤ ਜਮ ਸੰਗ ਨਾ ਫਸੈ, ਗੁਰ ਸਿਮਰਤ ਮਨ ਨਿਰਮਲ ਹੋਵੇ। ਗੁਰ ਸਿਮਰਤ ਮਨ ਨਿਰਮਲ ਹੋਵੇ, ਗੁਰ ਘਾਟੇ ਅਪਮਾਨਾ ਹੈ, ਗੁਰ ਘਾਟੇ

Maestro.

ਭਗਤੀ ਸਮਾ ਗੁਰੂ ਨਾਨਕ ਲਈ ਤਿਆਰ ਗੁਰਦੇ ਮਰਦਾਸ ਰਾਮਦਾਸ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰ ਰਾਏ ਸ਼੍ਰੀ ਹਰ ਕੇ ਅਠਮ ਸੰਦੋ ਵਿਜਾਏ ਤੇਗ ਬਹਾਦਰ ਸਿਮਰਿਆ ਕਰਨ ਆਨੰਦ ਆਵਤਾਏ ਸਭ ਥਾਈ ਹੋ ਸਹਾਇ ਦਸਵੇਂ ਪਾਤਸ਼ਾਹ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਹੋ ਸਭ ਥਾਈ ਹੋ ਸਹਾਇ ਦਸਾਂ ਪਾਤਸ਼ਾਹ ਜੋ ਚੁਗੋ ਜੋਟਲ ਗੁਰਗੱਦੀ ਬਿਰਾਜਮਾਨ ਸ਼ਬਦ ਗੁਰੂ ਸੂਰ ਬਾਣੀ ਗੁਰੂ ਜੀ ਹਰ ਬਾਣੀ ਵਿੱਚ ਬਾਣੀ ਉਮਰ ਸਾਰੇ ਗੁਰਬਾਣੀ ਕਹਿ ਸੇ ਭਜਨ ਮਨ ਪ੍ਰਤੱਖ ਗੁਰੂ ਨਿਸਤਾਰੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਠ ਦਰਸ਼ਨ ਦਾਰ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਆਪ ਜੀ ਸਾਜੇ ਨਿਵਾਜੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਰੇ ਮੁਕਤੇ ਹੱਠੀਆਂ ਜੱਪੀਆਂ ਜੱਪੀਆਂ ਜਿਨ੍ਹਾਂ ਨੇਮੀਆਂ ਪ੍ਰੇਮੀਆਂ ਨੇ ਤੇਰਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਦੇਗ ਵਾਹੀ ਦੇਗ ਕੈਂਡਿਡ ਕੀਤਾ ਤਿੰਨਾਂ ਪਿਆਰਾਂ ਸ਼ਹਿਰਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਤਰਮੇ ਸੀ ਦਿੱਤੇ ਬੰਨ ਬੰਨ ਕਟਾਏ ਖੋਪੜੀਆਂ ਨਹਾਈਆਂ ਆਰਿਆਂ ਨਾਲ ਚਰਾਏ ਗਏ ਗੁਰਦੁਆਰ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਨਪਨ ਪ੍ਰਾਤਨ ਸਿੰਘਾਂ ਸਿੰਘਣੀਆਂ ਆਪ ਚੰਗੀਆਂ ਦੀ ਅਤਕੜੀ ਕਾਰਨਾ ਸਦਕਾ ਬੋਲੋ ਜੀ ਪੰਜਾਂ ਤਖਤਾਂ ਸਰਬੁੱਧਾ ਦਰਸ਼ਨ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਜੀ ਸਿੱਖਾਂ ਸਿੱਖੀ ਦਾਨ ਰਹਿਣ ਦਾਨ ਕੇਸ ਦਾਨ ਵੇਖ ਦਾਨ ਸਭ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਮਛਰ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਡੰਡੇ ਮੰਗੇ ਜੁਗੋ ਜੁਗੋ ਤਨ ਦਾ ਜੈਕਾਰ ਸਿੱਖੀ ਸਿਰਕੇ ਸੰਸਵਾਸਨ ਸੰਗੇ ਹੋਣਾ ਜੀ ਕਾਮ ਦੁਰਗੁਣ ਮਨ ਕਾਤੁਰ ਜਨ ਤੇ ਪਾਸ਼ੇ ਸਿੱਖਾਂ ਦਾ ਮਨ ਨੀਮਾ ਮਤ ਪ੍ਰੀਤੀ ਮਤ ਪਤ ਕੇ ਰਾਖਿਆ ਕਰ ਸਕਵਾਹੀ ਏਕਾਲ ਪੁਰਖ ਆਪਣੇ ਪੰਥ ਦਾ ਸਹਿਦਾ ਤਾਰ ਜੀ ਸ਼ਿਨਾ ਕਾਣਾ ਸਾਹਿਬ ਤੇ ਹੋਰ ਗੁਰਦਾਰੀ ਗੁਰਦਾਂ ਇਹਨਾਂ ਤੋਂ ਪੰਥ ਨੂੰ ਵਿਛੜਿਆ ਗਿਆ ਹੈ ਇਹਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਇਹ ਨਿਮਾਣਿਆਂ ਦੇ ਮਾਣ ਨਿਦਾਣਿਆਂ ਦਾਣੀਆਂ ਕੋਟਿਆਂ ਦੀ ਉਹ ਨਗਰਤਿਆਂ ਦੀ ਅਰਥ ਦੀ ਬੱਚਿਆਂ ਦੀ ਪਤਨੀ ਆਸਿਆਂ ਦੇ ਆਸੇ ਸੱਚੇ ਪਿਤਾ ਤਨ

ਸਤਿਗੁਰ ਗੁਰ ਪੂਰਾ ਆਰਾ ਦੋ ਸਭ ਪਿਕਲ ਵਿਖ ਪਾਪ ਗਵਾਇਆ ਸਹਿਜ ਆਨੰਦ ਹੋਆ ਬੜਭਾਗੀ ਮਨ ਹਰ ਹਰ ਮਿੱਠਾ ਲਾਇਆ ਜਨ ਕਹਿ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ ਸਹਿਜ ਆਨੰਦ

ਹਿਰਦਾ ਹਰ ਹਰ ਹਰ ਤਨ ਉਪਜੀ, ਹਰ ਜਪੀਐ ਮਸਤਕ।

दुष्ट को गल खालसा स्वयं

मोहर सुहावन जब पहले सब सृष्ट उपाय।

ਵੈਸਿਆ ਵਿਖਿਆ ਜੂਆ ਤਜੈ ਮਛਲੀ ਮਾਸ ਨਾ ਕਬਹੂ ਭਜੈ ਗੁਰੂ ਕਾ ਰੂਪ ਸਬਨ ਮੈਂ ਦੇਖੈ ਮਦਰਾ ਮਾਸ ਨਾ ਖਾਏ ਬਸੇਖੈ ਏ ਨੇਤਰੋ ਮੇਰਿਓ ਹਰ ਤੁਮੈ ਜੋਤ ਹਰੀ ਹਰ ਬਿਨ ਅਵਰ ਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਏ ਵਿਸ ਸੰਸਾਰ ਦ

ਮਰਦੀ ਹੋਈ ਹੜ ਹੜ ਹੱਸੀ ਸ਼ੀ ਪੁੱਛੇ ਵਿਸਮਾਦ ਹੋਏ ਕਿਤ ਔਸਰ ਕਿਤ ਰਹੱਸ ਰਹੱਸੀ ਬਿਨੋ ਕਰਿੰਦੀ ਬੱਕਰੀ ਪੁੱਤਰ ਸਾਡੇ ਕੀਚਣ ਖੱਸੀ ਅਕਤ ਧੂਰਾ ਖਾਂਦਿਆਂ ਕੋਹ ਕੋਹ ਖੱਲ ਉਹ ਖੱਲ ਵਿਣਸੀ ਮਾਸ ਖਾਣ ਗਲ ਵੱਟ ਕੇ ਹਾਲ ਤੇ ਨਾ

शीतला थावे खर बाहन ओछा।

ਜਿਸ ਕਾ ਕਛ ਨਾ ਵਸਾਏ, ਆਪ ਸਿੰਘ ਜੋ ਰਾਜਾ ਹੋਈ, ਆਪ ਸਿੰਘ ਜੋ ਰਾਜਾ ਹੋਈ, ਨਿਰਧਨ ਸਿੰਘਨ ਪਾਲੇ ਸੋਈ, ਕਰਮੋ ਸਾਧ ਸਿੰਘ ਜੋ ਆਈ, ਤਿਨਕੀ ਬਹੁ ਵਿਧ ਸੇਵ ਕਰਾਈ।

ਰਹਤੀਏ ਜਗ ਦਰ ਸਾਵਤ, ਪਹੁਲ ਪੀਏ ਕੋ ਕਰਮ ਕਮਾਵਤ। ਜੇ ਕੋ ਰਹਤੀਏ ਜਗ ਦਰ ਸਾਵਤ, ਪਹੁਲ ਪੀਏ ਕੋ ਕਰਮ ਕਮਾਵਤ। ਤਿੰਨ ਸਿਉ ਵਰਤਨ ਨਾਹੇ ਮਿਲਾਵੇ, ਤਿੰਨ ਸਿਉ ਵਰਤਨ

प्रगट प्रताप तुम्हारा, जो जो तेरे भगत दुखाए ओह तत्

ਸਦਾ ਸਦਾ ਹਰ ਜਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਘੱਟ ਘਟੇ ਵਾਸੀ ਸਰਬ ਨਿਵਾਸੀ ਅਸਥਿਰ।

जैसे मात पिताई तिस बिन निमख नहीं रह सकिए, तिस बिन निमख नहीं।

ते मगन भए लेवलाई। वाहु वाहु वाहु वाहु।

ਪ੍ਰਭਾਤੇ ਤਾਰੇ ਖਿਸ ਹੈ ਤਿਉਂ ਇਹ ਖਿਸ ਹੈ ਸਰੀਰ, ਇਹ ਦੋਏ ਅੱਖਰ ਨਾ ਖਿਸੈ ਜੋ ਗਹ ਰਹੇ ਹੋ ਕਬੀਰ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਭਗਤ ਜਨਾਂ ਕਾ ਰਾਖਾ ਹਰ ਆਪ ਹੈ, ਕਿਆ ਪਾਪੀ ਕਰੀਐ ਗੁਮਾਨ ਕਰੇ।

आप नारायण कलाधार जग में परवर्यो निरंकार आकार जो

सखा तू ही मेरा मीत। धन गुरु नानक देव साहब जी तू मेरा प्रीतम।

ਸਤਿਗੁਰੂ ਗੁਰਾਂ ਗੁਰੂ ਅਬਿਨਾਸੀ ਪੀਰਾਂ ਪੀਰ ਵਖਾਣੀਐ ਨਾਥਾ ਨਾਦ ਸਾਧ ਸੰਗ ਵਾਸੀ ਗੁਰਮੁਖ ਪੰਥ ਚਲਾਇਆ ਗੁਰਸਿੱਖ ਮਾਇਆ ਵਿੱਚ ਉਦਾਸੀ ਸਨਮੁਖ ਮਿਲ ਪੰਚ ਆਖੀਐਨ ਬਿਰਧ ਪੰਚ ਪਰਮੇਸ਼ਰ ਪਾਸੀ ਗੁਰਮੁਖ ਮਿਲ ਪ੍ਰਵਾਨ ਪੰਚ ਸਾਧ ਸੰਗਤ ਸਚ ਖੰਡ ਬਿਲਾਸੀ ਗੁਰਦਰਸ਼ਨ ਗੁਰ ਸ਼ਬਦ ਹੈ ਗੁਰਦਰਸ਼ਨ ਗੁਰ ਸ਼ਬਦ ਹੈ ਨਿਜ ਘਰ ਭਾਏ ਭਗਤ ਰਹਿ ਰਾਸੀ ਮਿੱਠਾ ਬੋਲਣ ਨਿਵ ਚੱਲਣ ਖੱਟ ਖਵਾਲਣ ਆਸ ਨਿਰਾਸੀ ਸਦਾ ਸਹਿਜ ਬੈਰਾਗ ਹੈ ਕਲੀ ਕਾਲ ਅੰਦਰ ਪ੍ਰਗਾਸੀ ਸਾਧ ਸੰਗਤ ਮਿਲ ਬੰਦ ਖਲਾਸੀ ਨਿਰੰਕਾਰ ਆਕਾਰ ਕਰ ਸਤਿਗੁਰ ਗੁਰਾਂ ਗੁਰੂ ਅਬਿਨਾਸੀ।

अगुष्ट तार बिदरू नारे ओ दास्त पाए रेवण तू भी खा।

तिसै विसार अवर लगरी संदक तो है साध नहीं कहियो शरण